FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

दिल की, म्यूजिक की, सोच की और आपकी आवाज, आपकी आवाज।

0: Hırvanı.
1: आवाज दिल की, म्यूजिक की, सोच की और आपकी आवाज, आपकी आवाज।

0: म्यूजिक की, सोच की और आपकी आपकी आवाज।
1: हफीज होशियारपुरी

दिल की, म्यूजिक की, सोच की और आपकी आपकी आवाज, आपकी आवाज।

दिल की, म्यूजिक की, सोच की और आपकी आवाज, आपकी आवाज।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर यह रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

एफ एम 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

FM 92.9 और केबल नेट 88.9 पर ये रेडियो आपकी आवाज है।

0: ये रेडियो आपकी आवाज है, इसको आपके सुनने के लिए बनाया गया है, आपकी समातों को तस्कीन देने के लिए। सो रेडियो आपकी आवाज सुनते रहिए ताकि आप अपने मुल्क और अपनी जबान से जुड़े रहें।
1: अउज़ुबिल्लाहिमिनश्शैतानिर्रजीम, बिस्मिल्लाहिर्रहमानिर्रहीम, अस्सलाम अलैकुम वरहमतुल्लाहि वबरकातुहू। जनाब आज फिर राहिद अफरान का प्लेटफॉर्म है, कुछ गल्ला बातें प्रोग्राम नंबर 14 लेके मैं मुमताज मलिक पेरिस फ्रांस तो थोड़ी खिदमत हाजिर हाँ। ਤੁਹਾਨੂੰ ਕਹਿਣੀਆਂ ਦੀਆਂ ਨੂੰ ਜਨਾਬ, ਉਮੀਦ ਕਰਦੀ ਹਾਂ ਤੁਸੀਂ ਸਭ ਆਪਣੇ ਆਪਣੇ ਖਾਨਦਾਨਾਂ ਨਾਲ ਖੈਰ ਆਫੀਅਤ ਦੇ ਨਾਲ ਹੋਵੋਗੇ, ਜਿੱਥੇ ਜਿੱਥੇ ਵੀ ਤੁਸੀਂ ਆਬਾਦ ਹੋ ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ ਵਿੱਚ ਰੱਖੇ। ਤੇ ਅੱਜ ਦਾ ਪ੍ਰੋਗਰਾਮ ਅਸੀਂ ਸ਼ੁਰੂ ਕਰਨ ਤੋਂ ਪਹਿਲੇ ਦੱਸੀਏ, ਅੱਜ ਸਾਡੇ ਖਾਸ ਮਹਿਮਾਨ ਅਸੀਂ ਦੇਖ ਲਈਏ ਤੇ ਅੱਜ 6 ਮੁਲਕਾਂ ਤੋਂ 6 ਲੋਕ ਤੁਹਾਡੇ ਸਾਹਮਣੇ ਮੌਜੂਦ ਆ ਜਨਾਬ, ਤੇ 4 ਮਹਿਮਾਨ 4 ਮੁਲਕਾਂ ਤੋਂ, ਮੇਰੇ ਮੁੰਤਜ਼ਮ ਸਾਹਿਬ ਇਟਲੀ ਤੋਂ, ਤੇ ਮੈਂ ਆਪ ਪਿਛਲੇ ਪੈਰਿਸ ਫਰਾਂਸ ਤੋਂ। ਤੇ ਜਨਾਬ ਇਹ ਵਾਕਈ ਅੱਜ ਇੰਟਰਨੈਸ਼ਨਲ ਖਾਸ ਪ੍ਰੋਗਰਾਮ ਸਾਡਾ ਹੋਣ ਜਾ ਰਿਹਾ, ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਬਹੁਤ ਬਹੁਤ ਜੀਆਂ ਨੂੰ ਕਹਿੰਦੇ ਹਾਂ, ਬੜੀ ਮਿਹਰਬਾਨੀ ਕਿ ਤੁਸੀਂ ਆਪਣਾ ਟਾਈਮ ਕੱਢਦੇ ਹੋ। ਪ੍ਰੋਗਰਾਮ ਦੇ ਆਗਾਜ਼ ਸਭ ਤੋਂ ਪਹਿਲੇ ਅੱਲਾਹ ਤਾਲਾ ਦਾ ਸੋਹਣਾ ਤੇ ਮੁਬਾਰਕ ਨਾਂ ਲੈਣ ਲਈ ਮੈਂ ਦਾਵਤ ਦੇਣੀ ਆ ਸਾਜਿਦ ਨਸੀਰ ਸਾਜਿਦ ਸਾਹਿਬ ਨੂੰ। ਸਾਜਿਦ ਭਾਈ ਤਸ਼ਰੀਫ ਲਿਆਓ ਤੇ ਕੁਛ ਆਇਆ ਤੇ ਇਲਾਹੀ ਦਾ ਨੂੰ ਤਿਲਾਵਤ ਕਰਕੇ ਤੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ ਦੀ ਸਾਦਤ ਹਾਸਿਲ ਕਰੋ। ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ।
2: ਜੀ ਬਹੁਤ ਬਹੁਤ ਸ਼ੁਕਰੀਆ ਮੁਮਤਾਜ਼ ਬਾਜੀ ਜੀ ਸਾਦਤ ਦੇ ਵਾਸਤੇ। أعوذ بالله من الشيطان الرجيم بسم الله الرحمن الرحيم

0: سقفا كأنهم بنيان مرصوص. آمنت بالله صدق الله العظيم.
1: سبحان الله
0: جزاك
1: سبحان الله،
0: الله
1: يا بات ما شاء الله ما شاء الله،
0: جزاك الله.
1: خوبصورت ہے آیات قرآن بھی، خوبصورت انداز تلاوت کرے سن، سعادت حاصل کرے سن جناب ساجد نصیر ساجد صاحب. دستے چلی جناب، اج 5 اکتوبر 2026 دی تاریخ ہے، دن نے سوموار دا تے ویلا ہویا پاکستان شامی 7 بجے، ہندوستان دے شامی 7:30 بجے، تے یورپ وچ اس لیے ویلا ہویا جناب شام دے، بلکہ شام نہیں شام ہون والی ہے، شام دے 4 بجے دا ٹائم ہے. اسی تہن سارے نو ایتھے جی اینو کہنے ہاں خوش آمدید کہنے ہاں. پروگرام نمبر 14 ہے، کچھ گلاں باتاں تے موضوع اوہ چلی جا رہا ہے جناب، پہلے پروگرام تو بچپن دیاں کھیڈاں تے یاداں، تے ہر آدمی دیاں یاداں اتنی حسین نے، کچھ سنگین وی نے، کچھ دلچسپ وی نے، کچھ مزیدار وی نے، تے کچھ حیران کر دینیاں والیاں. تے اسی جس بندے نو پھرو لیے نا، او کہندے نا پنجابی جڑا پنو لا لے، تے اسی فچڑا وی کھول لیا نا، تے پتہ چلدا ہے جناب بڑے مزیدار گلاں نکلدیاں نے، تے سانو بڑے بڑے سونے تجربے ہوندے نے. ساڈے ویر ویرنیاں جدوں آندے نے تے بڑے ہی مزیدار گلاں لے کے آندے نے. اس پروگرام دا بنیادی مقصد اے سی کہ مشاعرے تے ساڈے ہو رہے نے ہر جمعے نو، ساڈا پنجابی مشاعرہ راہ فرانس دے تحت پاکستانی ویلا رات 8 بجے ہر جمعے نو ہوندا ہے، تے اردو مشاعرے بھی ہو رہے نے، لیکن گفتگو لئی کوئی ایسا پلیٹ فارم ہونا چاہیے سی جتھے دل دیاں او گلاں کردے جڑی سنن دا اج کسے کول کسے دا بھی ٹائم کوئی نہیں ہے. اولاداں تو شکوا نہیں ہوندا، اولاداں دی مصروفیت ایسی ہو گئی ہے کہ اسی بالکل 380 ڈگری تے چلے گئے ہاں. ساڈی اولاداں دی زندگی ساڈی اس زندگی تے خواب دے وی نیڑے نہیں جاندی جڑی اسی جی کے ایتھے تک آئے ہاں، تے اس لیے ضروری سی کہ ساڈے دل دیاں گلاں دبیاں نہ رہ جان. اے نہ ہوئے کہ اس انٹرنیٹ دی تے اس سائنس دی دوڑ دے وچ ساڈا زمانہ جڑا ہے، جڑے اسی 70-80 دے لوگ ہاں، جڑے اسی 60 دی پیدائش ہاں یا اسی 50 دی پیدائش ہاں، اسی اپنے زمانے نو کتے دفنا نہ دئیے، گم نہ کر دئیے. جدو ڈیجیٹل ورلڈ وچ اے زمانہ لبیا جائے گا، تے اے نہ ہوئے کہ اتنی تیز دوڑ دی ہوئی جنریشن دے پیراں تھلے ساڈا او ویلا او کلچر او تہذیب کتے غائب ہو جائے، بے نام و نشان ہو جائے. اسی اپنی اولاد دے لئی یا انہاں کول ٹائم نہ ہویا، تے شاید کوئی ہسٹری دا ماریا ایتھے آ کے شوقین جدو لبنا چاہے گا کہ 50 ویلے کی ہوندا سی، 60 لے سڑکاں دا کی حال سی، 70 وچ لوگ کس طرح جی رہے سن، 80 دے وچ کی اچھا سی کی برا سی، بچے کس طرح اپنے بچپن گزار دے سن. اج جڑا بچہ جدو پوچھتا ہے کہ تسی فون دے بغیر زندگی کس طرح گزاری، تسی اج گڈی دے بغیر کس طرح رہندے سو، ہور بڑیاں گلاں، تہاڈی مصروفیت، تہاڈے 24 گھنٹے گزرتے کس طرح سن. تے جدوں غلطی نال کدی اے پیج یا اے ساڈی سائڈاں کھولن گے، تے انہاں نوں پتہ لگے گا ساڈا زمانہ بڑا بڑا سونا زمانہ سی، بڑا بڑا مصروف زمانہ سی، تے اسی 24 گھنٹے دے ٹائم دے وچ بہت کچھ کر لینے سا. پروگرام دا آغاز کرن ویلے میں چاہواں گی کہ 2-3 نعتیہ اشعار وی اگر ساجد بھائی تسی عطا کر دو تے بڑی مہربانی ہوئے گی، یا اگر تواڈے کول اشتیاق انصاری بھائی تواڈے کول سامنے موجود ہے کوئی کاپی، تے تسی بالکل اپنے تعارف دے طور تے نال 2-3 اشعار پیش کر کے نعت دے تے پروگرام دا باقاعدہ آغاز کرو، تاکہ اللہ تعالیٰ دا نام ہوئے، پھر اس دے سونے محبوب دا نام نال جوڑیا جائے، تے پھر یہ بڑی بے انصافی ہے. اسی چاہنے ہاں کہ اللہ تے اُتے محبوب دا نام نال نال محبت نال لتا جائے. جی اشتیاق انصاری صاحب ناتیا شعر پیش کرن دی سعادت حاصل.
2: ہاں جی میں نعت دے دو شعر پیش کرنا. ہاں جی سرد نال تے نہیں کہ اس طرح میں پڑھ کے سنا دینا. ہاں
1: جی بسم اللہ.
2: جیدہ لکھیا ہے کہ آکھی سونے آکا نو مدینے جان والیا، سونے آکا نو مدینے جان والیا، مینوں وی بلاوی کدی اچھی شان والیا، ماڑے اوگن ہاراں نوں بخشان والیا، آخی سونے آکاں نوں مدینے جان والیا، مینوں وی بلاوی کدی اچھی شان والیا.
1: आमीन
2: जी बहुत
1: इलाही
2: शुक्रिया
1: आमीन।
2: जी।
1: बहुत शुक्रिया, बहुत शुक्रिया जनाब,
2: हाँ
1: अल्लाह तो दे प्यारे हबीब दे सोहने मोहब्बतां भरे जिक्र ते आरजुआं दे नाल प्रोग्राम दा आगाज हो गया। मैं मुमताज मलिक पेरिस फ्रांस तो एक बारी फिर तुहानू खुश आमदीद कहनी आ, ते साडे नाल साडे मुंतजिम माशाल्लाह मौजूद ने साजिद नसीर साजिद साहब, किसी तारुफ ते मोहताज नहीं ने, उर्दू पंजाबी दोनों जबाना दे मारूफ शायर ने, आलमी गुफ्तगू फोरम दे सदर ने, ते साडी मशावरती टीम दा अहम हिस्सा ने। असि इन्हां दा बहुत शुक्रिया अदा करने हां कि इह वी साडा हद वटाण साडे नाल प्रोग्राम भी शामिल होंदे ने। ते सब तो पहले ते मैं मेहमानों नू खुश आमदीद कहनी आ। अज दे पैनल ही शामिल ने रावलपिंडी पाकिस्तान तो
2: जी
1: अली
2: बहुत
1: असद
2: शुक्रिया।
1: साहब, जेड़े मारूफ प्रोग्राम ऑर्गेनाइजर ने, बेशुमार इन्हां दे बिहाफ उत्ते मौजूद ने आर्ट्स कौंसल विच ते अकादमी अदबियात विच ते हर जगह ते स्कूलां विच कॉलेजां विच मुशायरे सारी जिंदगी इन्हां ने मुनक्कित कराए, ते इन्हां नू अगर असीं इह कहीए कि अदब दे आशक ने ते इहदे विच कोई मुगालता नहीं होएगा, असीं शुक्रिया अदा करने हां कि अली असगर समर साहब ने सानू अज ज्वाइन कीता है। इहदे अलावा मैं खुश आमदीद कहांगी इश्तियाक अंसारी साहब, मस्कत उमान तो साडे नाल जुड़े ने, मारूफ शायर ने। इन्हां दी सब तो वड्डी क्वालिटी है कि जी गुरमुखी जुबान विच तर्जमा करके पंजाबी जुबान तो उर्दू तो साडे कलाम नू होर नवे रंगां च पेश करदे ने, ते इहदे च अपना नाम ते मकाम रखदे ने। इहदे अलावा साडे नाल राजा गफूर साहब मौजूद ने, मारूफ रेडियो FM ते एंकर भी ने डेनमार्क च, ते इहदे अलावा तुसीं सियासी लिहाज नाल भी बहुत सारे एंकरिंग भी कीती हुई, इहदे नाल तुहाडे जमीनी प्रोग्राम भी ने, ते तुसीं FM दे अलावा बेशुमार प्रोग्रामां दी होस्टिंग च वी अपना एक नाम ते मकाम रखदे हो, तजिया निगार भी हो तुसीं, सहाफी हो तुसीं, रिपोर्टर हो माशाल्लाह तुसीं नाल नाल, ते समाजी मौजूदात उत्ते भी तुसीं बहुत गहरी नजर रखते हो, अपनी कम्युनिटी दे मसाइल उत्ते भी तुहाडी गहरी नजर हुंदी है। तुसीं अपने मसरूफ टाइम विच अज वेला कढ़िया, मैं तुहाडी बड़ी शुक्र गुजार हूँ। इहदे नाल सानूं हुणे साउथ अफ्रीका तो ज्वाइन करनगे शाहिद चौहान साहब, जिहड़े मारूफ सहाफी ने, पाकिस्तानी कम्युनिटी जाने पहचाने जाते ने, ते बुनियादी तौर ते मुख्तलिफ टीवी चैनल दे नाल रिपोर्टिंग दे हवाले नाल भी मुंसलिक ने। तो सब तो पहले मेरा ख्याल है असी अली असगर भाई वल चलने आ। अली असगर भाई तुसी रिलैक्स हो, आराम नाल बैठे हो, तबीयत ठीक है तुहाडी?
0: जी,
1: चल
0: शुक्र अलहमदुल्ला। तुसी
1: अच्छा,
0: सुनाओ, सब ठीक
1: अलहमदुलिल्ला। मैं दसदी चला कि 20-20 मिनट असीं सारे दोस्तां देने होने आ, ते इहदे विच तुसीं बिल्कुल आराम नाल रिलैक्स होकर तुसीं इह सोचणा है कि जदों तुसीं पैदा हो, इह सवाल सारयां दे लई है, जदों तुहाडी पैदाइश होई उसले घर दे हालात कैसे सन,
0: जी?
1: अम्मी अब्बा जी नूं की कहिंदे सो, उहनां दा रवैया कैसा सी, तुसीं कहिड़े नंबर ते भैण भरावां च तुहाडा कहिड़ा नंबर सी, लाडले सो कि तरह अथरे उथरे सो,
0: मेरा जी
1: या
0: भैन
1: फिर
0: तो
1: होर
0: मैं
1: जा।
0: दूसरा नंबर थी।
1: हाँ हुणे हुणे हुणे तुसीं ना सारे बस सवाल एक बार मैं दस दांगी, ते फिर उसी नाल तुसीं ना इसे हवाले नाल अपनी खुद ब खुद अपनी कहानी तरतीब दे के, जो तुसीं अपने समझो कि तुसीं एक रो विच वगोगे ना, ते मैं कोशिश करांगी कि मैं तुहानूं टोका ना उते, वो बड़ा मजा आ रहा हुंदा, तुसीं अपने फ्लो विच होवोगे। ते इहदे अलावा अम्मी अब्बा जी दे नाल तुहाडा रवैया कैसा सी, भैणां भरावां दे आपस विच दोस्ती सी नहीं सी, क्योंकि सारे छोटा जिहा बच्चा है ना, एक एक समझ पैदा होण तो लैके याददाश्त, तुसीं 2-3 साल 4 साल दी उम्र शायद तुहानूं याद रहना शुरू होए जदों। इहदे अलावा स्कूल किस तरह गए, रुक के खड़े गए कि शौक शौक नाल गए, कैसे सो घर च कोई पिटाई शटाई होंदी सी कि बड़े लाडले बच्चे सो या बड़े अथरे बच्चे सो। इहदे अलावा अम्मी जी सवेरे नाश्ते
0: जी
1: की बना के देंदे सन, टिफिन च की लैके जांदे सो, स्कूल किन्ना दूर सी, दूर किन्ना सी स्कूल, ते तुसी आण जाण वेले किस तरह जांदे सो, कोई रिक्शा टैक्सी सी, पैदल एक दूसरे दे गले च बाहां पा के दोस्त संगी यार टुर के जांदे सन, ते ओ सारे नजारे याद करनगे। सब तो पहले मेहमान साडे तशरीफ लियांदे ने अली असगर साहब रावलपिंडी पाकिस्तान तो।
2: खुश आमदीद, खुश आमदीद जी। आया
1: खुश
2: जी,
1: आमदीद।
2: बहुत शुक्रिया, बहुत नवाजिश आपने इंट्रोडक्शन मेरा कराया। असल में मेरे से बड़ी जो ना मेरी एक बहन थी,
1: पंजाबी चाह जो,
2: अल्लाह
1: अली
2: उन्हें
1: भाई
2: मोहब्बत
1: पंजाबी
2: करे
1: चाह जो,
2: मुझसे,
1: पंजाबी चाह जो,
2: तो यूं
1: पटवारी
2: समझिए
1: चाह
2: कि
1: जो,
2: दो दो तीन
1: हिंदकोई चाह
2: साल
1: जो,
2: की।
1: पंजाबी चाहो।
2: अच्छा, मैं अर्ज कर रहा हूँ। अच्छा, मेरी तो मेरी बड़ी बहन सी एक, उस तो बाद दूसरे नंबर तो मैं सी।
1: अच्छा
2: और मैं इस तरह के स्कूल मेरा इस तरह सी कि दरवाजा खोल दे ना अपने हवेली का, सामने स्कूल नजर आता सी साडा। कोई
1: अच्छा अच्छा
2: हार्डली हार्डली कोई, बस ये समझो कि कोई 400 फुट ने फासले ते सी,
1: वाह जी वाह,
2: उसले आबादी नहीं सी इतनी। सामने करके स्कूल होता सी, घर करीब रहो, लेकिन घर साढ़े ने दरवाजा खोलो ना
0: ਤਾਂ ਦੂਰ ਕੋਈ 400 ਫੁੱਟ ਨੇ ਫਾਸਲੇ ਤੇ ਸਾਡਾ ਸਕੂਲ ਤੇ ਉੱਥੇ ਜਾਂਦੇ ਸਾਂ
1: ਖਾਲੀ ਖਾਲੀ ਹੁੰਦੀ ਸੀ ਨਾ,
0: ਤੇ
1: ਮੈਦਾਨ ਮੈਦਾਨ ਕੋਈ ਕੋਈ ਘਰ ਬਣਿਆ ਹੁੰਦਾ ਸੀ। ਹਾਂ ਜੀ ਜੀ ਅਲੀ ਬਾਈ ਜਾਰੀ ਰੱਖੋ ਗੱਲ ਜੀ। ਅਲੀ ਅਸਗਰ ਸਾਹਿਬ ਗੱਲਬਾਤ ਜਾਰੀ ਰੱਖੋ ਤੁਸੀਂ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
0: ਜੀ ਜੀ ਆ ਰਹੀ ਹੈ,
1: ਹਾਂਜੀ ਤੁਸੀਂ ਗੁਫ਼ਤਗੂ ਜਾਰੀ
0: ਆ ਰਹੀ
1: ਰੱਖੋ,
0: ਹੈ
1: ਤੁਹਾਡਾ ਕੈਮਰਾ ਬੰਦ
0: ਤੁਹਾਨੂੰ
1: ਹੋ
0: ਆ
1: ਗਿਆ
0: ਰਹੀ ਹੈ ਮੇਰੀ? ਕੋਈ ਨਹੀਂ
1: ਜੀ, ਤੁਹਾਡੀ ਆਵਾਜ਼ ਹੁਣ ਆਈ, ਕੈਮਰਾ ਬੰਦ ਹੋ ਗਿਆ, ਕੈਮਰਾ
0: ਹੈਲੋ
1: ਖੋਲ ਦੋ ਆਪਣਾ।
0: ਅੱਛਾ ਕੈਮਰਾ ਨਹੀਂ ਖੁੱਲਾ।
1: ਹਾਂ ਸਾਹਮਣੇ ਦੇਖੋ, ਸਾਹਮਣੇ ਸਕਰੀਨ ਤੇ ਉਂਗਲੀ
0: ਅੱਛਾ
1: ਲਗਾਓ ਕੈਮਰੇ ਵਾਲੇ ਨਿਸ਼ਾਨ ਤੇ ਜਿੱਥੇ ਸਟਾਪ ਲਿਖਿਆ ਹੈ। ਹਾਂ ਆ ਗਈ ਆ ਗਈ।
0: ਮੈਂ ਨਹੀਂ ਮੈਂ ਅਰਜ਼ ਕਰ ਰਿਹਾ ਸੀ ਨਾ, ਹਾਂ ਮੈਂ ਇਹ ਕਹਿ ਰਿਹਾ ਸੀ ਕਿ ਮੇਰਾ 400 ਫਾਸਲੇ ਤੇ ਮੇਰਾ ਸਕੂਲ ਸੀ, ਤੇ ਜਿਸ ਤਰ੍ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਆਉਂਦੇ ਨਾ, ਸ਼ੁਰੂ ਸ਼ੁਰੂ ਸਕੂਲ ਇੱਟਾਂ ਲਗਾਉ ਨਹੀਂ ਹੁੰਦੇ, ਠੀਕ ਹੈ ਨਾ?
1: ਜੀ
0: ਤਾਂ
1: ਜੀ
0: ਮੇਰੀ ਜਨਾਬ ਲਈ ਵਾਲਦ ਸਾਹਿਬ ਜਾਂਦੇ ਸਨ ਕੰਮ ਤੇ, ਤੇ ਮੈਂ ਅਗਰ ਨਾ ਜਾਵਾਂ ਤਾਂ ਮੇਰੀ ਮਾਂ 21 ਦਫ਼ਾ ਕਹਿੰਦੀ ਸੀ ਕਿ ਮੈਂ ਇਹ ਬੁਲਾਉਂਦੀ ਹਾਂ ਸਕੂਲ ਮਾਸਟਰ ਨੂੰ, ਆਪੇ ਬੱਚੇ ਭੇਜਣ ਕੇ ਉਠਾ ਲੈਣਗੇ, ਆਪੇ ਟੁੱਟ ਜਾਣੇ ਇਸ ਬਾਰੇ ਤੇ ਜ਼ਿੰਦਗੀ ਨਹੀਂ ਵੇਜਾ ਤੂੰ ਨਾ, ਤਾਂ ਫਿਰ ਸਹੀ ਕਰਕੇ ਉੱਥੇ ਪੜ੍ਹਦੇ ਸਾਂ।
1: ਅੱਛਾ
0: ਇਸ ਲਿਹਾਜ਼ ਨਾਲ ਮੇਰਾ ਸਕੂਲ ਦਾ ਮਸਲਾ ਇਸ ਤਰ੍ਹਾਂ ਨਹੀਂ ਸੀ ਕਿ ਮੇਰੇ ਘਰ ਕੋਲ ਸੀ ਸਕੂਲ, ਠੀਕ ਹੈ ਨਾ ਜੀ? ਅੱਗੋਂ ਉੱਥੇ ਜਾ ਕੇ ਸਾਡੇ ਮਾਸਟਰ ਸਾਹਿਬ ਜਿਹੜੇ ਨਾ ਉਹ ਬੜੇ ਅੱਛੇ ਸਨ, ਤੇ ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਹੁੰਦਾ ਨਾ ਮਸਲੇ ਮਸਾਇਲ, ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਬਲਕਿ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਕੂਲ ਵਿੱਚ ਮੈਂ ਠੀਕ ਸਾਂ, ਬਲਕਿ ਜਿਹੜੇ 7th ਕਲਾਸ ਵਿੱਚ ਪਹੁੰਚੇ ਨਾ,
1: ਹਾਂਜੀ,
0: ਤੇ ਉਸਲੇ ਮੈਂ ਦੇਖਿਆ ਜਵਾਬ ਦੀ ਮੇਰੀ ਪੂਰੀ ਕਲਾਸ ਮੈਥ ਚ ਫੇਲ ਸੀ, ਇੱਕ ਮੈਂ ਪਾਸ ਸੀ, ਉਹ ਵੀ 33 ਨੰਬਰ ਤੇ।
1: ਵਾਹ ਵਾਹ
0: ਵਾਹ, ਇਸ ਤਰ੍ਹਾਂ ਵੀ ਐਸਾ ਮੌਕਾ ਆਇਆ। ਲੇਕਿਨ ਇਹ ਕਿ ਬਚਪਨ ਚੋਂ ਇੱਕ ਤੇ ਵੇ ਕਿ ਅਸੀਂ ਖੇਲਾਂ ਛੇਲਾਂ, ਉਸ ਵਕਤ ਦੀਆਂ ਖੇਲਾਂ ਵੀ ਮੁਨਫਰਿਦ ਸਨ, ਗੁੱਲੀ ਡੰਡਾ ਹੁੰਦਾ ਸੀ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ ਨਹੀਂ, ਗੁੱਲੀ ਡੰਡਾ ਉਸਦੇ ਨਹੀਂ, ਇੱਕ ਲਾਟੂ ਹੁੰਦੇ ਸਨ ਲਾਟੂ, ਉਸ ਨੂੰ ਜਨਾਬ ਲਈ ਚਲਾਉਂਦੇ ਸਨ ਲਾਟੂ ਵੀ, ਇੱਕ ਹੁੰਦਾ ਸੀ ਉਹ ਜਿਹੜੇ ਬੰਟੇ ਖੇਡਣੇ, ਜਿਸ ਤਰ੍ਹਾਂ ਗੋਲੀਆਂ ਨੀ ਖੇਡਦੇ ਬੰਟੇ,
1: ਅਲੀ ਭਾਈ
0: ਇਹ ਵੀ ਸਾਡੇ ਦੌਰ ਵਿੱਚ।
1: ਤੁਸੀਂ ਨਾ ਕਿਹੜੇ ਸਾਲ ਦਾ ਜ਼ਿਕਰ ਕਰ ਰਹੇ ਹੋ ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਚੱਲੇ ਕਿਹੜੇ ਸਾਲ ਦੀ ਕਹਾਣੀ ਸੁਣਾ ਰਹੇ ਨੇ।
0: ਮੈਂ ਤੁਹਾਨੂੰ ਇਹ ਦੱਸ ਰਿਹਾ ਨਾ, ਮੈਂ ਇਹ ਦੱਸ ਰਿਹਾ ਕਿ ਮੈਂ ਜਿਸ ਵਕਤ ਇਹ ਸਮਝੋ ਕਿ 6-5-6 ਸਾਲ ਨਾ ਸੀ, ਉਸਨੇ ਸ਼ੁਰੂ ਕਰ ਦਿੱਤੇ ਸਨ।
1: ਨਹੀਂ ਕਿਹੜੇ ਕਿਹੜੇ ਸ਼ਹਿਰ ਦੀ ਗੱਲ ਕਰ ਰਹੇ ਹੋ ਤੇ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ?
0: ਮੈਡਮ ਜੀ ਹੁਣ ਦੇਖੋ ਨਾ, ਅੱਜ ਤੁਸੀਂ ਅੱਜ ਦੇਖੋ ਸਾਡੀ ਉਮਰ ਹੈ, ਫਰਜ਼ ਕਰੋ 68-70 ਸਾਲ, ਤੇ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਰ ਰਿਹਾ 5 ਸਾਲ ਨੀ, ਜਿਹੜੇ ਮੇਰੀ 5 ਸਾਲ ਉਮਰ ਸੀ,
1: ਤੁਸੀਂ ਯਾਦ ਕਰ ਰਹੇ ਹੋ, ਕਿਉਂਕਿ ਹਰ 5 ਸਾਲ ਬਾਅਦ ਥੋੜਾ ਤਬਦੀਲੀ ਆ ਜਾਂਦੀ ਹੈ ਨਾ ਟਾਈਮ ਦੇ ਵਿੱਚ। ਹਾਂਜੀ
0: ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਖੇਡਣੇ ਸਾਂ, ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਬੰਟੇ ਜਿਹੜੇ ਨਾ ਬੰਟੇ, ਇਸ ਵਿੱਚ ਮੈਂ ਬੜਾ ਜ਼ਬਰਦਸਤ ਸੀ ਖਿਲਾੜੀ ਸੀ ਇਸ ਲਿਹਾਜ਼ ਨਾਲ, ਕਿ ਮੈਂ ਉਹ ਕਿਉਂ ਨਾ ਕਿ ਡਾਲਡੇ ਦੇ ਡੱਬੇ ਹੁੰਦੇ ਸਨ, ਡਾਲਡੇ ਨੇ 5 ਕਿਲੋ ਦੇ, ਤੇ ਮੈਂ ਉਹ ਰੱਖੇ ਸਨ, ਉਹ ਮੇਰੇ ਕੋਲ ਬਹੁਤ ਜ਼ਿਆਦਾ ਭਰ ਜੁਲਾਦੇ ਹੁੰਦਾ ਸੀ, ਪੌਣਾ ਹੁੰਦਾ ਸੀ 5 ਕਿਲੋ ਦਾ, ਤੇ ਮੇਰੇ ਕੋਲ ਲੋਕ ਆਉਂਦੇ ਸਨ ਘਰੋਂ, ਸ਼ੌਕ ਸੀ ਨਾ। ਫਿਰ ਇੱਕ ਸਿਰਲਾ ਇੱਕ ਨਈ ਖੇਲ ਆਈ ਸੀ ਲਾਟੂ,
1: ਅੱਛਾ
0: ਫਿਰ ਲਾਟੂ ਆਏ ਖੇਲਨੇ ਰਿਹਾ, ਤੇ ਜਿਹੜੀ ਹੁੰਦੀ ਸੀ ਨਾ ਗੁੱਲੀ ਡੰਡਾ, ਇਹ ਤਾਂ ਬਹੁਤ ਉਸਲੇ ਕਿਉਂਕਿ ਖੁੱਲੀ ਜਗ੍ਹਾ ਹੁੰਦੇ ਸਨ, ਅਸਾਨੇ ਘਰ ਨੂੰ ਖੁੱਲੀ ਜਗ੍ਹਾ ਹੁੰਦਾ ਸੀ, ਤੇ ਬੜਾ ਉਹ ਲੁਤਫ ਆਉਂਦਾ ਸੀ, ਠੀਕ ਹੈ ਨਾ? ਇਸ ਤਰ੍ਹਾਂ ਅਸੀਂ ਉਹ ਆਪਣੇ ਦੌਰ ਵਿੱਚ ਸ਼ੌਕਾਂ ਬੜੀਆਂ ਪੂਰੀਆਂ ਕੀਤੀਆਂ ਜੀ, ਔਰ ਠੀਕ ਰਹੇ ਹਾਂ, ਮਤਲਬ ਫਸਟ ਕਲਾਸ ਹੀ, ਐਸਾ ਨਹੀਂ ਹੈ। ਲੇਕਿਨ ਅਸੀਂ ਕਦੇ ਸਿਰਫ ਖੌਫ ਆਉਂਦਾ ਸੀ ਮੇਰੇ ਵਾਲਦ ਸਾਹਿਬ ਨੂੰ,
1: ਬਸ ਉਹਨਾਂ ਨੇ ਕੀ ਕਹਿੰਦੇ ਸੋ, ਅਲੀ ਭਾਈ ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਆਪਣੀ ਅੰਮੀ ਨੂੰ ਕੀ ਕਹਿੰਦੇ ਸੋ?
0: ਆਪਣੀ ਅੰਮੀ ਨੂੰ ਅਸੀਂ ਕਹਿੰਦੇ ਸਾਂ ਬੇਜੀ,
1: ਬੇਜੀ
0: ਅੰਮੀ ਨੂੰ ਅਸੀਂ ਬੇਜੀ ਕਹਿੰਦੇ ਸਾਂ, ਤੇ ਸਾਡੀ ਬੇਜੀ ਜਿਹੜਾ ਨਾ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ, ਬਹੁਤ ਪਿਆਰ ਕਰਦੀ ਸੀ ਮੇਰੀ ਅੰਮੀ, ਅੱਲਾਹ
1: ਅੱਛਾ
0: ਕਰੋੜ ਕਰੋੜ ਜੰਨਤ ਦੇ, ਔਰ ਆਖਰ ਤੱਕ ਮਰਨੇ ਤੱਕ ਵੀ ਨਾ ਉਹ ਮੇਰੀ ਵਾਲਦਾ ਮੇਰੇ ਨਾਲ ਇਨਤਹਾ ਨਾਲ ਪਿਆਰ ਕਰਦੀ ਸੀ, ਔਰ ਸਾਰਿਆਂ ਨੂੰ ਪਤਾ ਹੈ, ਮੇਰੇ
1: ਅੱਛਾ
0: ਭੈਣਾਂ ਭਾਈਆਂ ਨੂੰ ਪਤਾ ਹੈ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਹੈ, ਮੇਰੇ ਆਲੇ ਮੱਲਾ ਨੂੰ ਵੀ ਪਤਾ ਹੈ ਕਿ
1: ਅੱਛਾ
0: ਮੇਰੀ ਮਾਂ ਔਰ ਮੇਰੇ ਬਾਪ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ,
1: ਅੱਛਾ ਤੇ ਇਹ ਦੱਸੋ ਨਾ
0: ਤੇ
1: ਬਾਕੀ ਭੈਣ
0: ਭਰਾ
1: ਭਰਾ
0: ਤਾਂ ਖੈਰ
1: ਜੈਲਸ ਤੇ
0: ਵੈਸੇ
1: ਹੁੰਦੇ ਸਨ,
0: ਪਿਆਰ ਕਰਦੀਆਂ ਭਾਈਆਂ ਨਾਲ,
1: ਬਾਕੀ ਭੈਣ ਭਰਾ ਨਹੀਂ ਜੈਲਸ ਹੁੰਦੇ ਸਨ ਕਿ ਵੀ ਇਹ
0: ਹਾਂ
1: ਬਹੁਤਾ ਲਾਡਲਾ ਹੈ, ਸਾਨੂੰ ਇਹਨਾਂ ਨੇ ਪਿਆਰ ਕਰਦੇ, ਅੰਮੀ ਜੀ ਇਹਨੂੰ ਅਬੇ ਜੀ ਜ਼ਿਆਦਾ ਪਿਆਰ
0: ਨਹੀਂ
1: ਕਰਦੇ।
0: ਨਹੀਂ ਜੈਲਸੀ ਵਾਲਾ ਕੋਈ ਐਸਾ ਨਹੀਂ ਸੀ, ਸਾਰੇ
1: ਅੱਛਾ
0: ਸਾਡੇ ਭੈਣ ਭਾਈ ਜਿਹੜੇ ਨਾ ਠੀਕ ਰਹਿੰਦੇ ਸੀ, ਕੋਈ ਜੈਲਸੀ ਨਾ ਅਨਸਰ ਹੈ ਹੀ ਨਹੀਂ ਸੀ ਉਹਨਾਂ ਚ।
1: ਅੱਛਾ ਤੇ ਨਾਸ਼ਤੇ ਚ ਕੀ ਬਣਾਉਂਦੇ ਸਨ ਬੇ ਜੀ?
0: ਅੰਮੀ ਜੀ ਜ਼ਿਆਦਾਤਰ ਮੈਨੂੰ ਨਾਸ਼ਤੇ ਜਿਹੜਾ ਅੰਡਾ ਦਿੰਦੇ ਸਨ, ਅੰਡਾ,
1: ਅੱਛਾ
0: ਕਿਉਂਕਿ ਅੰਡਾ ਮੇਰੀ ਫੇਵਰੇਟ ਹੁੰਦੀ ਸੀ, ਕਿਸੇ ਲਈ ਭੁੰਨ ਕੇ ਦੇਣ, ਕਿਸੇ ਲਈ ਉਹ ਆਮਲੇਟ ਬਣਾ ਦੇਣ, ਕਿਸੇ ਲਈ ਅਸੀਂ ਉਬਾਲ ਕੇ ਮਤਲਬ ਕੇ ਦੇਣ, ਮਤਲਬ ਅੰਡਾ ਜਿਹੜਾ ਮੇਰਾ ਫੇਵਰੇਟ ਹੁੰਦਾ ਸੀ।
1: ਅੰਡਾ ਪਰਾਠਾ, ਅੰਡਾ ਪਰਾਠਾ ਯਾਨੀ ਉਸ ਵੇਲੇ ਦਾ ਨਾਸ਼ਤਾ ਸੀ ਤੁਹਾਡਾ ਖਿਆਲ ਹੈ ਕਿ ਮਸ਼ਹੂਰ ਨਾਸ਼ਤਾ ਉਸ ਵੇਲੇ ਅੰਡਾ ਪਰਾਠਾ ਜ਼ਿਆਦਾ ਘਰਾਂ 'ਚ ਬਣਦਾ ਸੀ ਜੀ?
0: ਮੈਡਮ ਇਸ ਤਰ੍ਹਾਂ ਕਿ ਕੋਈ ਸਾਨੂੰ ਮਤਲਬ ਕਿ ਇੱਕ ਤਾਂ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਅਹਿਲੇ ਮੱਲਾ ਜਿਹੜਾ ਨਾ ਅਹਿਲੇ ਮੱਲਾ
1: ਜੀ
0: ਉਹ ਵੀ ਸਾਡੇ ਨਾਲ ਪਿਆਰ ਕਰਦੇ ਸਨ, ਕੋਈ ਐਸੀ ਮੁਖਾਲਫਤ ਨਾ ਕਿ ਅਨਸਰ ਕਿਸੇ ਜਗ੍ਹਾ ਨਹੀਂ ਸੀ, ਅੱਲਾ ਦਾ ਇਹ ਫਜ਼ਲ ਰਿਹਾ ਕਿ ਕੋਈ ਐਸੀ ਨਹੀਂ ਹੁੰਦਾ ਸੀ। ਔਰ ਮੇਰੀ ਖਾਲਾ ਜੀ ਲਿਆਉਂਦੀਆਂ ਸਨ ਨਾ ਉਹ ਤੇ ਬਹੁਤ ਹੀ ਮੇਰੇ ਨਾਲ ਪਿਆਰ ਕਰਦੀਆਂ ਸਨ, ਮੇਰੀਆਂ ਖਾਲਾ ਮਾਖਾਲਾ ਮੇਰੀਆਂ ਤਿੰਨ ਖਾਲਾ ਸਨ ਜੀ, ਮੇਰੀ ਵਾਲਦਾ ਜੀ ਤਿੰਨ ਭੈਣਾਂ ਸਨ, ਕਿ ਅਸੀਂ ਵੀ ਖਾਲਾ ਨੇ ਘਰ ਜਾਂਦੇ ਸਨ ਬੜੇ ਖੁਸ਼ ਹੁੰਦੇ ਸਾਂ, ਔਰ ਸਾਡੀ ਨਾਨੀ ਨਾਨਾ ਬਹੁਤ ਖੁਸ਼ ਹੁੰਦੇ ਸਾਂ ਅਸੀਂ, ਹਾਲਾਂਕਿ ਨਾਨੀ ਨਾਨੇ ਘਰ ਬਹੁਤ ਘੱਟ ਜਾਂਦੇ ਸਾਂ, ਲੇਕਿਨ ਉਹ ਬਹੁਤ ਪਿਆਰ ਕਰਦੇ ਸਨ ਕਿਉਂਕਿ ਦਿਹਾਤ ਸੀ ਨਾ, ਅਸੀਂ ਆ ਸ਼ਹਿਰਾਂ ਨਾਲ ਰਹਿਣ ਵਾਲੇ, ਸਾਡੇ ਕੋਲ ਮਤਲਬ ਕਿ 300 ਫੁੱਟ ਤੇ ਸਾਡੇ ਕੋਲ ਮੇਨ ਰੋਡ
1: ਤੁਸੀਂ ਇਹ ਸਾਰਾ ਜ਼ਿਕਰ ਅਲੀ
0: ਬਾਈ ਕਰੀਬ ਸਾਡੇ ਪਿਸ਼ਾਵਰ ਰੋਡ ਸਾਡੇ ਕੋਲ ਹੈ।
1: ਅੱਛਾ ਅੱਛਾ ਯਾਨੀ ਉਸ ਵੇਲੇ ਉਸ ਨੂੰ ਕਹਿੰਦੇ ਸਨ ਚੂੜਾ ਇਲਾਕਾ, ਚੂੜਾ ਵਾਲਾ ਇਲਾਕਾ
0: ਜੀ,
1: ਚੂੜ ਵਾਲਾ ਇਲਾਕਾ ਚੂੜ ਕਹਿੰਦੇ ਸਨ ਨਾ ਉਸ ਵੇਲੇ ਜ਼ਮਾਨੇ ਨੂੰ।
0: ਹਾਂ ਇਹ ਇਲਾਕਾ ਕਹਿੰਦੇ ਵੈਸਟ ਦੇ, ਹਾਂ ਜੀ ਵੈਸਟ ਦੇ ਆਪੋਜ਼ਿਟ ਹੈ ਚੂੜ ਅੜਪਾਲ, ਇੱਕ ਬੰਦਾ ਸੀ ਚੂੜ ਅੜਪਾਲ ਹੈ, ਉਸ ਨੂੰ ਮੁਸਲਮ ਸੀ, ਉਸ ਦਾ ਨਾਂ ਸੀ ਉਸ ਬੰਦੇ ਦਾ,
1: ਹਾਂ
0: ਉਸ ਦੇ ਨਾਂ ਤੇ ਰੱਖਿਆ ਗਿਆ,
1: ਮਸ਼ਹੂਰ ਸੀ ਉਸ ਵੇਲੇ ਤੇ ਬਿਲਕੁਲ ਜੰਗਲ ਸੀ ਜਾਂ ਖਾਲੀ ਖਾਲਾ ਇਲਾਕਾ ਸੀ। ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਸ ਜ਼ਮਾਨੇ ਵਿੱਚ ਫਿਰ ਤੁਸੀਂ ਸਕੂਲ ਦੇ ਟਿਫਨ ਵੀ ਲੈ ਕੇ ਜਾਂਦੇ ਸੋ, ਤੁਹਾਡਾ ਸਕੂਲ ਤੇ ਨੇੜੇ ਸੀ, ਤੁਸੀਂ ਤੇ ਅੱਧੀ ਛੁੱਟੀ ਵੇਲੇ ਘਰ ਆ ਜਾਂਦੇ ਹੋਵੋਗੇ, ਤੇ ਫਿਰ ਕੋਈ ਅੱਧੀ ਛੁੱਟੀ ਵੇਲੇ ਅੰਮੀ ਜੀ ਵੈਸੇ ਖਰਚੀ ਖੁਰਚੀ ਦਿੰਦੇ ਸਨ ਕੋਈ ਸਕੂਲ ਦੇ ਬਾਹਰ ਰੇੜੀਆਂ ਸ਼ੇੜੀਆਂ ਲੱਗਦੀਆਂ ਸਨ, ਕੋਈ ਗੋਲ ਗੱਪੇ, ਕੋਈ ਚਾਟਾਂ ਛਾਟਾਂ ਕੋਈ ਲੱਗਦੀਆਂ ਸਨ ਕਿ ਉਸ ਵੇਲੇ ਰਿਵਾਜ਼
0: ਨਹੀਂ ਸੀ? ਰਿਵਾਜ਼ ਨਹੀਂ ਸੀ ਉਸ ਵੇਲੇ, ਇੱਕ ਔਰਤ ਜਿਹੜੀ ਹੈ ਨਾ ਬੇਵਾ ਸੀ, ਅੱਲਾ ਉਸ ਨੂੰ ਇਮਾਨ ਨਸੀਬ ਕਰੇ, ਬਹੁਤ ਅੱਛੇ, ਉਹ ਚਟਪਟੇ ਕਰਕੇ ਲਾਉਂਦੀ ਸੀ, ਉਸੇ ਇੱਕ ਪੈਸੇ ਦਾ ਮਿਲਦਾ ਸੀ ਚਟਪਟਾ ਜਿਹਾ ਨਾ, ਉਹ ਲੱਗਦਾ ਸੀ ਕਿ ਹੈ ਨਿਮਕੀਨ ਸੀ ਬੜਾ ਅੱਛਾ ਤਰੀਕੇ ਨਾਲ, ਲੇਕਿਨ ਉਹ ਇਹ ਸਮਝ ਲਓ ਤੁਸੀਂ ਕਿ ਜਿਸ ਤਰ੍ਹਾਂ ਕੋਈ ਖਮੀਰਾ ਆਟਾ ਨੀ, ਖਮੀਰੇ ਆਟੇ ਨੂੰ ਬਣਾਉਂਦੀ ਸੀ, ਤਲ ਕੇ ਨਾ ਲੈ ਕੇ ਆਉਂਦੀ ਸੀ।
1: ਅੱਛਾ ਅੱਛਾ
0: ਤੇ ਉਹ ਜ਼ਿਆਦਾਤਰ ਚੱਲਦਾ ਸੀ, ਬਾਕੀ ਕਾਲਜ ਮੁਖਤਲਿਫ ਚੀਜ਼ਾਂ ਅਗਰ ਪੱਕੀਆਂ ਹੋਣ ਕੋਈ, ਤੇ ਵੈਸੇ ਜ਼ਿਆਦਾਤਰ ਜਿਹੜਾ ਨਾ ਉਹ ਜਿਸੇ ਮਹਿਮਾਨ ਆਉਂਦੇ ਨਾ ਉਸ ਲਈ ਡਿਸ਼ਾਂ ਚੀਜ਼ਾਂ ਕੁਛ ਜ਼ਿਆਦਾ ਪੱਕਦੀਆਂ ਨੇ, ਫਾਇਦਾ ਹੋ ਚੱਲਣਾ ਸੀ ਕਿ ਮਹਿਮਾਨ ਆਏ ਨੇ ਸਰ।
1: ਅੱਛਾ ਈਦ ਤੇ ਵਾਰ ਤੇ ਕੀ ਕਰਦੇ ਸੋ?
0: ਆਪਣੇ ਰਿਸ਼ਤੇਦਾਰ ਹੀ ਜ਼ਿਆਦਾ ਉਸ ਨੂੰ
1: ਕੋਈ ਖਾਸ ਮੌਕਾ ਜਦੋਂ ਹੁੰਦਾ ਸੀ, ਤੇ ਇਹ ਵੀ ਦੱਸੋ ਨਾਲ ਕਿ ਸਾਲ ਵਿੱਚ ਕੱਪੜੇ ਕਿਤਨੀ ਵਾਰੀ ਨਵੇਂ ਬਣਦੇ ਸਨ, ਕੀ ਰਿਵਾਜ ਸੀ ਉਸ ਜ਼ਮਾਨੇ 'ਚ? ਅੱਜ ਕੱਲ ਤੇ ਹੁੰਦੇ ਨਾ ਬੁਟੀਕਾਂ ਦਾ ਜ਼ੋਰ ਏ, ਤੇ ਅਲਮਾਰੀਆਂ ਭਰੀਆਂ ਫਟੀਆਂ ਹੋਈਆਂ ਨੇ, ਤੇ ਰੱਖਣ ਦੀ ਜਗ੍ਹਾ ਕੋਈ ਨਹੀਂ ਵਾਲਾ ਹਿਸਾਬ, ਉਸ ਵੇਲੇ ਕੀ ਹੁੰਦਾ ਸੀ? ਉਸ ਵੇਲੇ ਕੀ ਕਰਦੇ ਸੋ? ਕਿਤਨੀ ਦਫਾ ਸਾਲ ਵਿੱਚ ਨਵੇਂ ਜੋੜੇ ਕਿਹੜੇ ਮੌਕੇ ਤੇ ਬਣਦੇ ਸਨ?
0: ਇਸ ਤਰ੍ਹਾਂ ਮੈਡਮ ਜੀ ਕਿ 2 ਤੇ ਹੁੰਦੇ ਸਨ ਸਾਡੇ ਯੂਨੀਫਾਰਮ, ਠੀਕ ਹੈ ਜੀ, 2 ਯੂਨੀਫਾਰਮ, ਉਸ ਤੋਂ ਇਲਾਵਾ ਹਰ ਰਮਜ਼ਾਨ ਈਦ ਤੇ ਨਏ ਜੋੜਾ ਬਣਦਾ ਸੀ, ਉਸ ਤੋਂ ਇਲਾਵਾ ਵੀ ਇੱਕ ਅੱਧ ਸਾਲ ਇਹ ਜਿਹੜਾ ਨਾ ਇਹ ਸਮਝੋ ਕਿ ਸਾਲ ਵਿੱਚ 2 ਜਾਂ ਮੁਸ਼ਕਿਲ ਨਾਲ 3 ਇਤਨੇ ਜੋ ਜ਼ਿਆਦਾ ਨਹੀਂ ਬਣਦੇ ਸੀ ਜੋੜੇ, ਉਸ ਵਕਤ ਇਤਨਾ ਨਹੀਂ ਹੋਣਾ, ਲੇਕਿਨ ਉਸ ਵਿੱਚ ਕੱਪੜਾ ਸਸਤਾ ਸੀ, ਔਰ ਕੱਪੜਾ ਜਿਹੜਾ ਉਹ ਐਸਾ ਹੁੰਦਾ ਸੀ ਕਿ ਅੱਛਾ ਕੱਪੜਾ ਹੁੰਦਾ ਸੀ ਔਰ ਜਲਦੀ ਫਟਦਾ ਵੀ ਨਹੀਂ ਸੀ।
1: ਅੱਛਾ
0: मैं मैडम जी तुम अर्ज करा कि मैं वालद साहब ने ना कोट पेंट जिहड़ा ना वो चौथी पंजवीं तू ना उन्हें मैंने बढ़ा के दिता सी
1: हाँ
0: कोट
1: वाह
0: पेंट
1: सही।
0: वो क्रिसमस लोट थी। ठीक
2: अच्छा
0: है, और मैं जिसले किसी ने रिश्तेदार ने घर जाना सी ना तो
1: हाँ
0: मैंने कहने न बाऊ जी आ गए, बाऊ जी आ गए रखे,
1: अच्छा
0: मजाक ना कहने से बच्चा सी ना
1: अच्छा
0: उसले, तो मैंने कहने जी बाऊ जी आ गए रखे।
1: ਤੇ ਤੁਸੀਂ ਯਾਰ ਤਾਂ ਪਤਲੂਨ
2: हाँ
1: ਚਤਰੂਨ ਪਾ ਕੇ ਬਾਬੂ ਸ਼ਾਬੂ ਬਣ ਕੇ ਨਿਕਲਦੇ ਸੋ ਤੇ ਫਿਰ ਬੱਚੇ ਜ਼ਾਰੇ ਰਸ਼ ਕਰਦੇ ਨੇ ਦੇਖ ਕੇ ਤੇ
0: ਬਿਲਕੁਲ।
1: ਤੁਸੀਂ ਆਪਣੇ ਘਰ ਦਾ
0: हाँ
1: ਪਹਿਲਾ
0: तो
1: ਮੁੰਡਾ
0: मैं
1: ਸੋ।
0: राजा बाग जाना सी जी, राजा बाजार जाना सी ना, तो मेरे खालू रानी दुकान थी तो उसे किराएदार सी फारा चौक है ना, तो उसे वो जनाब ने ऐनक बड़ी मजेदार किस्म छोटी जी प्लास्टिक
1: हाँ
0: दी ऐनक बहुत घट होनी सी, तो मैंने ऐनक लै के देने सुन, असि
1: अच्छा
0: बड़े लाइक करते सन, एंजॉय करते सन असि।
1: अच्छा
0: हाँ
1: ते मेले शेले भी लगते सन कोई घरां दे नेड़े।
0: मेले ऐसा जो उस तरह नहीं होता सी, लेकिन ईद ते ना, ईद ते जरा वो पंगूड़े छुड़े जिस तरह अजकल होने ना, इस
1: हाँ
0: तरह उस वक्त भी पंगूड़े ने दौर होता सी, पींगा शींगा घर ही जसनिया घर भी पींग होंगी सी पई,
1: सही
0: के मेरिया भेणा ने मेरी वड्डी भेण ने पाई ना पींग, ते उस जैसी मतलब के वो भी करते रहते सा, बच्चे कट्ठे
1: ਕਦੀ
0: होने
1: ਤਾਂ
0: सा
1: ਘਰ
0: तभी
1: ਹੀ ਪੀਂਗ
0: असि
1: ਹੁੰਦੀ ਸੀ ਉਸ
0: वो
1: ਵੇਲੇ
0: कर
1: ਕਿਉਂਕਿ
0: लेने
1: ਦਰਖਤ
0: सा।
1: ਹੁੰਦਾ ਸੀ ਨਾ ਕੋਈ ਨਾ ਕੋਈ ਤੇ ਤੁਸੀਂ ਵੀ ਪੀਂਗਾ ਸ਼ਿੰਗਾ ਛੁੱਟਦੇ ਸੀ ਤੇ ਘਰ ਹੀ
0: ਮੇਰਾ
1: ਜਾਂਦਾ
0: ਤਾਂ
1: ਤਾਂ
0: ਟਾਈਮ
1: ਟਾਈਮ
0: ਘਰੇ
1: ਭੈਣਾਂ ਭਰਾਵਾਂ ਨਾਲ ਗੁਜ਼ਾਰਦਾ ਸੀ।
0: ਸਾਡੇ ਘਰੇ ਦਰੇਕ ਲੱਗੀ ਹੁੰਦੀ ਸੀ ਨਾ ਮੈਡਮ, ਦਰੇਕ ਤੇ ਦਰੇਕ ਦੇ
1: ਜੀ
0: ਉੱਤੇ ਪਿੰਗ ਉਹਦਾ ਪਾਈ ਹੁੰਦੀ ਸੀ।
1: ਸਹੀ
0: ਵਾਹ ਵਾਹ,
1: ਸਹੀ। ਤੇ ਇਹ ਦੱਸੋ ਨਾ ਕਿ ਤੁਹਾਡੀ ਜੁਆਇੰਟ ਫੈਮਿਲੀ ਸੀ ਜਾਂ ਸੈਪਰੇਟ ਫੈਮਿਲੀ ਸੀ? ਅੰਮੀ ਅੱਬੂ ਤੇ ਭੈਣ ਭਰਾ ਸੋ ਜਾਂ ਕੋਈ ਦਾਦੀ ਦਾਦਾ ਨਾਨੀ ਨਾਨਾ ਕੋਈ ਨਾਲ
0: ਉਸ
1: ਰਹਿੰਦਾ
0: ਵਕਤ
1: ਸੀ?
0: ਅਸੀਂ ਸਟਾਰਟ ਹੀ ਦੱਸੀ ਜ਼ਹਿਰੀ ਗੱਲ, ਮੇਰੇ ਵਾਲਦ ਸਾਹਿਬ ਸਨ, ਇੱਕ ਮੇਰੀ ਵਾਲਦਾ ਸੀ, ਇੱਕ ਮੇਰੀ ਭੈਣ ਸੀ, ਇੱਕ ਮੈਂ ਸੀ। ਉਸ
1: ਅੱਛਾ
0: ਤੋਂ ਬਾਅਦ ਜਿਹੜੇ ਮੇਰੇ ਛੋਟੇ ਬਾਅਦ ਭੈਣਾਂ ਭਾਈ ਹੋਏ, ਲੇਕਿਨ
1: ਠੀਕ
0: ਇਹ ਕਿ ਮੇਰੇ ਤੋਂ ਬਾਅਦ ਜਿਹੜੀ ਭੈਣ ਹੋਈ ਹੈ ਨਾ, ਉਸ ਨਾਲ ਤਾਂ ਵੈਸੇ ਬੜੀ ਨਾਲ ਵੀ ਪਿਆਰ ਸੀ, ਉਸ ਨਾਲ ਵੀ ਬਹੁਤ ਪਿਆਰ। ਉਹ ਤਾਂ ਵਿਚਾਰੀ 1 ਅਗਸਤ ਨੂੰ ਤੁਸਾਂ ਦੱਸਿਆ ਸੀ ਫੌਤ ਹੋ ਗਈ ਹੈ,
1: ਓਕੇ
0: ਤੇ ਇਸ ਵਾਰ ਅਸਾਂ ਨਾਲ ਬਹੁਤ ਭੈਣਾਂ ਭਾਈ ਨਾਲ ਬੜਾ ਪਿਆਰ ਰਿਹਾ ਸਨ,
1: ਠੀਕ ਠੀਕ। ਅੱਛਾ ਇਹ ਦੱਸੋ ਕਿ ਉਸ ਜ਼ਮਾਨੇ
0: ਕੋਈ
1: ਦੇ ਵਿੱਚ
0: ਦੂਰੀਆਂ
1: ਸਕੂਲ
0: ਨਾ,
1: ਜਾ
0: ਦੂਰੀਆਂ
1: ਤੁਹਾਡੇ
0: ਨਹੀਂ
1: ਸਕੂਲ
0: ਸੀ।
1: ਦਾ ਨਾਂ ਕੀ ਸੀ? ਤੁਹਾਡੇ ਸਕੂਲ ਦਾ ਨਾਂ ਕੀ ਸੀ ਤੇ ਉਸ ਸਕੂਲ ਦੇ ਕੋਈ ਦੋਸਤ ਵਗੈਰਾ ਯਾਦ ਨੇ? ਕੋਈ ਮੁਲਾਕਾਤ ਹੁੰਦੀ ਹੈ ਕਿ ਬਚਪਨ ਦੇ ਸੰਗੀ ਸਾਥੀ ਉਸ ਲਈ ਕੋਈ ਤੁਹਾਡੀ ਖਾਸ ਖੇਡ ਖੂਡ ਕੋਈ ਸ਼ਰਾਰਤ ਹੁੰਦੀ ਸੀ? ਆਪਸ ਵਿੱਚ ਕੋਈ ਗਰੁੱਪ ਬਣਿਆ ਸੀ ਦੋਸਤਾਂ ਦਾ? ਅਲੀ ਭਾਈ ਤੁਹਾਡਾ ਇੰਟਰਨੈਟ ਮੇਰਾ ਖਿਆਲ ਹੈ ਕਿ ਉਹ
2: ਤਸਵੀਰ ਪਿਕਚਰ ਸਟਿਲ ਹੋ ਗਈ। ਹਾਂ
1: ਹਾਂਜੀ ਆ ਜਾਣਗੇ ਹੁਣੇ ਨਾਲ ਹੀ ਜੀ। ਅਲੀ ਭਾਈ ਤੁਹਾਡਾ ਕੈਮਰਾ ਬੰਦ ਹੋ ਗਿਆ, ਫਿਰ ਆਨ ਕਰੋ
0: ਹੈਲੋ
1: ਜੀ। ਜੀ ਤੁਹਾਡੀ ਆਵਾਜ਼ ਆ ਰਹੀ, ਤੁਹਾਡਾ
0: ਹੈਲੋ,
1: ਕੈਮਰਾ ਬੰਦ ਹੋ ਗਿਆ।
0: ਲੱਗਦਾ
1: ਹਾਂਜੀ
0: ਨੈਟ
1: ਹਾਂਜੀ
0: ਦਾ
1: ਹਾਂਜੀ,
0: ਇਸ਼ੂ ਹੋਇਆ ਕੋਈ ਥੋੜਾ ਸਾ।
1: ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਹਾਂ ਹਾਂ ਆ ਗਏ ਬਚਪਨ ਦੇ ਤਾਂ ਕੋਈ ਦੋਸਤਾਂ ਦਾ
0: ਮੈਂ ਕਹਿ
1: ਦੱਸੋ।
0: ਰਿਹਾ ਸੀ ਕਿ ਸਭ
1: 10
0: ਤੋਂ
1: ਸਾਲ
0: ਬੜੀ
1: ਦੀ
0: ਗੱਲ ਹੈ
1: ਉਮਰ
0: ਕਿ
1: ਤੱਕ
0: ਸਾਡੇ ਪੈਣਾ ਪੈਣਾ ਤਾਂ ਹਾਂਜੀ
1: 10 ਸਾਲ ਦੀ ਉਮਰ ਤੱਕ
0: ਹਾਂ
1: ਆਪਣੇ
0: ਜੀ
1: ਸਕੂਲ ਦੇ ਦੋਸਤਾਂ ਦਾ ਦੱਸੋ। ਪ੍ਰਾਇਮਰੀ ਸਕੂਲ ਵਿੱਚ ਤੁਸੀਂ ਹੋਵੋਗੇ, ਤੁਹਾਡੇ ਕੋਈ ਯਾਦਗਾਰ ਦੋਸਤ ਜਿਹੜੇ ਕੋਈ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਰਾਬਤੇ ਵਿੱਚ ਰਹੇ, ਜਾਂ ਬਚਪਨ ਦੀ ਦੋਸਤੀਆਂ ਕੋਈ ਹੈ ਸਨ ਤੁਹਾਡੀਆਂ ਖਾਸ?
0: ਮੈਡਮ ਜੀ, ਸਾਡੇ ਤਾਂ ਐਕਚੁਅਲੀ ਮੁਕਾਮੀ ਸਾਡਾ ਇੱਕ ਬਹੁਤ ਅੱਛਾ ਦੋਸਤ ਸੀ, ਅੱਜ ਕੱਲ੍ਹ ਵੀ ਹੈ, ਲੇਕਿਨ ਰਾਬਤੇ 'ਚ ਨਹੀਂ ਹੈ ਉਹ ਬੰਦਾ, ਕਿਉਂਕਿ ਉਹ ਬਸ ਰੋਜ਼ਗਾਰ ਨੇ ਸਿਲੇ ਨੇ ਉੱਧਰ। ਦੂਸਰੇ ਇੱਕ ਸਿਆਲਕੋਟ ਤੋਂ ਸਾਡਾ ਦੋਸਤ ਸੀ, ਬਹੁਤ ਅੱਛਾ ਦੋਸਤ ਸੀ, ਉਸ ਨਾਲ ਕੁਝ ਦੋਸਤ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ ਬਚਪਨ ਦੇ, ਕਈ ਫੌਤ ਹੋ ਗਏ ਨੇ ਕੋਈ ਇਸ ਤਰ੍ਹਾਂ ਦਾ, ਲੇਕਿਨ ਉਹ ਇੱਕ ਹੀ ਦੋਸਤ ਜਿਹੜਾ ਜਿਗਰੀ ਦੋਸਤ ਸੀ ਨਾ, ਉਹ ਸਾਡਾ ਇੱਕ ਹੀ ਸੀ, ਤੇ ਉਹ ਅੱਜ ਕੱਲ੍ਹ ਜ਼ਰਾ ਸਕਰੀਨ
1: ਅੱਛਾ ਇਹ
0: ਤੋਂ ਉੱਠ
1: ਦੱਸੋ
0: ਰਿਹਾ ਹੈ,
1: ਸ਼ਰਾਰਤਾਂ
0: ਤੇ
1: ਕਿਸ
0: ਬਾਕੀ
1: ਤਰ੍ਹਾਂ
0: ਹੁਣ
1: ਦੀਆਂ
0: ਤੁਸਾਂ ਨੂੰ
1: ਕਰਦੇ
0: ਪਤਾ
1: ਸੋ
0: ਫਿਰ ਬੰਦਾ
1: ਬਚਪਨ ਵਿੱਚ
0: ਜਵਾਨ ਹੁੰਦਾ ਨਹੀਂ
1: ਜੀ? 10 ਸਾਲ ਦੀ ਉਮਰ ਤੱਕ ਅਸੀਂ ਤੁਹਾਨੂੰ ਹਜੇ ਤਾਂ ਰੋਕ ਰਹੇ ਹਾਂ ਤਾਂ ਕਿ ਅਸੀਂ ਅਗਲੀ ਗੁਫ਼ਤਗੂ ਕਿਸੇ ਦੂਸਰੇ ਮੌਜੂ ਦੇ ਨਾਲ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੁਸੀਂ
0: ਮੈਂ
1: ਦੱਸੋ ਕਿ
0: ਉਹੀ
1: 10 ਸਾਲ
0: ਜਿਹਨੂੰ
1: ਦੀ
0: 10
1: ਉਮਰ
0: ਸਾਲ
1: ਦੇ
0: ਮੈਨੂੰ
1: ਅੰਦਰ ਅੰਦਰ ਸ਼ਰਾਰਤਾਂ ਕੈਸੀਆਂ ਹੁੰਦੀਆਂ ਸਨ ਤੁਹਾਡੀਆਂ?
0: ਜੀ
1: ਸ਼ਰਾਰਤਾਂ ਕੈਸੀਆਂ ਸਨ 10 ਸਾਲ ਦੀ ਉਮਰ ਤੱਕ? ਕਿਸ ਕਿਸਮ ਦੀਆਂ ਸ਼ਰਾਰਤਾਂ ਕਰਦੇ ਸੋ?
0: ਸ਼ਰਾਰਤਾਂ ਮੈਡਮ ਜੀ ਪਤਾ ਹੈ ਕਿ ਗੱਲ, ਬੱਚੇ ਨਹੀਂ ਸ਼ਰਾਰਤਾਂ ਤਾਂ ਆਪਸ ਵਿੱਚ ਹੁੰਦੀਆਂ ਹਨ, ਖਾਸ ਤੌਰ ਤੇ ਜਿਹੜੇ ਖੇਡਦੇ ਆ ਨਾ, ਜਿਸਲੇ ਖੇਡਦੇ ਆ ਕੋਈ ਜਿਹੜਾ ਬੰਦਾ ਜਿੱਤ ਜੁਲਣਾ ਤੇ ਦੂਸਰਾ ਜਿਹੜਾ ਉਹ ਨਾਰਾਜ਼ ਹੁੰਦਾ, ਸ਼ਿਕਾਇਤਾਂ ਲੈ ਕੇ ਘਰ ਆ ਜੁਲਣ ਕਿ ਜੀ ਇਸਨੇ ਇਹ ਕੀਤਾ ਹੈ, ਇਸਨੇ ਇਹ ਕੀਤਾ ਹੈ ਬਚਪਨਾਂ ਨੇ। ਲੇਕਿਨ ਇਹ ਕਿ ਸਾਨੂੰ ਇਹ ਪਤਾ ਹੈ ਸਾਡੇ ਵਾਲਦਿਆਂ ਨੂੰ ਕਿ ਅਸਾਂ ਨੇ ਬੱਚੇ ਜ਼ਿਆਦਤੀ ਨਹੀਂ ਕਰਦੇ,
1: ਹਾਂ
0: ਮਤਲਬ ਮਾਂ
1: ਸਹੀ
0: ਬਾਪ ਨੂੰ ਕਨਫੀਡੈਂਸ ਹੁੰਦਾ ਨਾ, ਲੇਕਿਨ
1: ਹਾਂ
0: ਜ਼ਿਆਦਤੀ ਨਹੀਂ ਕਰਨੇ, ਉਸਦੇ ਬਾਵਜੂਦ ਵੀ ਜਿਹੜਾ ਬੱਚਾ ਸ਼ਿਕਾਇਤ ਲੈ ਕੇ ਆਏਗਾ ਜਾਂ ਕਿਹੜੇ ਉਸਦੀ ਮਾਂ ਨਾਲ ਲੈ ਕੇ ਆਏਗੀ, ਫਿਰ ਵੀ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਾਂਗੇ, ਉਹਨੂੰ ਉਸੇ ਵਕਤ ਮੋੜ ਨਹੀਂ ਦੇਣੇ ਤਰੀਕੇ ਨਾਲ, ਉਹ ਕਹਿੰਦੇ ਨੇ ਕਹਿੰਦੇ ਠੀਕ ਹੈ ਜੀ ਅਸੀਂ।
1: ਸਹੀ ਤੇ ਕਹਿੰਦੇ
0: ਸਾਡੇ
1: ਮਾਰ
0: ਵਾਲਦੈਨ ਵੀ
1: ਸੀ,
0: ਮਾਸ਼ਾਅੱਲਾ
1: ਮਾਰ ਪਈ
0: ਉਸ
1: ਸੀ
0: ਵਕਤ ਦੇ ਵਾਲਦੈਨ, ਦਾਦੇ ਦੇ ਵਾਲਦੈਨ
1: ਅਲੀ ਬਈ ਕਦੇ ਮਾਰ ਸ਼ਾਰ ਪਈ, ਫੈਂਡੀ ਫੁੰਡੀ ਪਈ
0: ਜੀ,
1: ਅੰਮੀ ਜੀ ਕੋਲੋਂ ਅੱਬੂ ਕੋਲੋਂ ਫੈਂਡੀ ਪਈ ਕਦੇ ਘਰੋਂ?
0: ਬਿਲਕੁਲ ਪੈਂਟੀ ਮਾਂ ਮਾਂ ਨੇ ਅਥੂ ਕਦੇ ਵੀ ਨਹੀਂ ਪਈ ਜੀ ਮੈਡਮ, ਕਦੇ ਵੀ ਨਹੀਂ ਪਈ, ਬਲਕਿ
1: ਅੱਛਾ
0: ਮਾਂ ਨੇ ਹਮੇਸ਼ਾ ਜਿਹੜੀ ਹੈ ਨਾ ਉਹ ਟਾਲ ਬਣੀ ਹੈ।
1: ਅੱਛਾ
2: ਅੱਬੂ ਕੋਲ ਖੁਦਾ ਹੀ ਹਮੇਸ਼ਾ
0: ਰੋਬ ਹੁੰਦਾ ਸੀ, ਵਾਲਾ ਸਾਹਿਬ ਨਾਲ ਰੋਬ ਹੁੰਦਾ ਸੀ, ਮਾਰ ਨਹੀਂ ਰੋਬ ਹੁੰਦਾ ਸੀ, ਉਸ ਰੋਬ ਨਾਲ ਨਾ ਬੰਦਾ ਵੈਸੇ ਹੀ ਬੰਦਾ ਉਹ ਕਿਹਾ ਨੇ ਪਾਣੀ ਪਾਣੀ ਹੋ ਜਾਂਦਾ ਜਾਂ ਡਰ ਹੁੰਦਾ।
1: ਸਹੀ ਅੱਛਾ ਖੌਫ ਹੁੰਦਾ ਸੀ ਨਾ ਉਸ ਵੇਲੇ ਅੱਬੂ ਕੋਲੋਂ ਅੱਬਾ ਜੀ
0: ਬਹੁਤ
1: ਕੋਲੋਂ,
0: ਬਹੁਤ ਸੀ
1: ਬਹੁਤ ਡਰ ਹੁੰਦਾ ਸੀ ਪਿਓ ਕੋਲੋਂ ਕਿ ਪਿਓ ਨੂੰ ਪਤਾ ਚੱਲ ਗਿਆ ਤੇ ਹਾਲਾਂਕਿ ਤੁਹਾਨੂੰ ਵੀ ਮਾਰੇ ਕਿ ਨਾ ਮਾਰੇ।
0: ਨਹੀਂ ਉਹ ਮੈਡਮ ਜੀ ਇਸ ਤਰ੍ਹਾਂ ਨਾ ਕਿ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਮਾਂ ਜਿਹੜੀ ਨਾ ਮਾਂ ਮਾਂ ਅਗਰ ਉਸ ਵਕਤ ਦੀਆਂ ਮਾਵਾਂ ਅੱਜ ਦੀ ਤਰ੍ਹਾਂ ਹੋਣ ਨਾ ਤੇ ਰੋਲੇ ਕੋਈ ਨਾ ਪੈਣ, ਠੀਕ ਹੈ ਨਾ। ਇਸ ਤੋਂ ਜਾਣਾ ਕਿ ਸਾਡੀ ਮਾਂ ਜਿਹੜੀ ਹੈ ਨਾ ਉਹ ਬਾਪ ਨਾਲ ਸਾਡਾ ਖੌਫ ਰੱਖਦੀ ਸੀ, ਕਹਿੰਦੀ ਸੀ ਕਿ ਅੱਛਾ ਤੂੰ ਸ਼ਰਾਰਤ ਕਰੇਗਾ ਨਾ ਤਾਂ ਮੈਂ ਆਣ ਕੇ ਤੁਹਾਡਾ ਅੱਬੂ ਆਏਗਾ ਤੇ ਮੈਂ ਸ਼ਿਕਾਇਤ ਕਰਾਂਗੀ, ਬਸ ਉੱਥੇ ਬੰਦਾ ਪਾਣੀ ਪਾਣੀ ਹੋ ਜਾਂਦਾ ਸੀ,
1: ਅੱਛਾ ਇੱਕ ਗੱਲ
0: ਡਰ ਜਾਂਦਾ ਸੀ।
1: ਅਲੀ ਭਾਈ ਇੱਕ ਹੋਰ ਗੱਲ ਦੱਸੋ, ਇਹ ਤੁਸੀਂ ਸਾਰੇ ਵੀ ਦੱਸਣਾ ਬਾਕੀ ਵੀਰ ਵੀ ਦੱਸਣਾ, ਤੁਸੀਂ ਕਦੇ ਆਪਣੇ ਅੱਬੂ ਨੂੰ ਆਪਣੇ ਅੱਬਾ ਜੀ ਦੇ ਨਾਲ ਗਲੇ ਮਿਲੇ, ਉਹਨਾਂ ਦੇ ਨਾਲ ਕਦੇ ਜੱਫੀ ਪਾਈ, ਉਹਨਾਂ ਨੇ ਕਦੇ ਤੁਹਾਡੀ ਤੁਹਾਡਾ ਸਿਰ ਮੂੰਹ ਚੁੰਮਿਆ?
0: ਅੱਛਾ ਮੈਂ ਇਹ ਤੁਸਾਂ ਦੱਸਾਂ ਕਿ ਮੇਰੇ ਵਾਲਦ ਸਾਹਿਬ ਨਾਲ ਮੇਰੀ ਬੜੀ ਉਨਸ ਰਹੀ ਹੈ, ਹੱਤਾ ਕਿ ਮੈਂ ਕਈ ਦਫ਼ਾ 9-10 ਸਾਲ ਦੀ ਉਮਰ ਵਾਲਦ ਸਾਹਿਬ ਨੇ ਪੌਂ ਦੀ ਤਰਫ ਲੇਟਦਾ ਸਾਂ।
1: ਅੱਛਾ
0: ਮੈਂ ਤੇ ਮੇਰੇ ਤੋਂ ਵਾਲਦ ਸਾਹਿਬ ਨਾਲ ਇਤਨੀ ਮੁਹੱਬਤ ਹੁੰਦੀ ਸੀ ਮੇਰੀ ਵਾਲਦ ਸਾਹਿਬ ਨਾਲ।
1: ਅੱਛਾ ਬਚਪਨ ਵਿੱਚ
0: ਡਰ ਵੀ ਇਸੇ ਤਰ੍ਹਾਂ ਔਰ ਨਾਲ ਮੁਹੱਬਤ ਵੀ ਇਸੇ ਤਰ੍ਹਾਂ।
1: ਅੱਛਾ
0: ਅੱਛਾ ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪੈਸੇ ਦੇਣਾ ਸਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਸਨ, ਨਾ ਸਿਰਫ ਮੈਨੂੰ ਮਿਲਦੇ ਸਨ ਜ਼ਾਹਿਰ ਤੌਰ ਤੇ, ਬਲਕਿ ਸਾਡੇ ਕੋਲ ਸਾਡਾ ਫੁੱਫਾ ਹੁੰਦਾ ਸੀ ਅੱਲਾ ਉਸਨੂੰ ਮਗਫਰਤ ਕਰੇ, ਉਹ ਸਾਡੀਆਂ ਭੈਣਾਂ ਭਾਈਆਂ ਨੂੰ 1 ਪੈਸਾ ਦੇਣੇ ਸਨ ਤੇ ਮੈਂ 2 ਪੈਸੇ ਦਿੰਦੇ ਸਨ। ਬਹੁਤ ਕੁਛ ਆ ਜਾਣਾ ਸੀ, ਅੱਜ ਨੇ ਤੁਸੀਂ ਲੈ ਆਓ ਨਾ ਤੁਸੀਂ ਚਨੇ ਜਨਾਬ ਦੀ ਫਰਜ਼ ਕਰੋ ਬਿਨ ਕੇ ਬਾਜ਼ਾਰ ਤੋਂ ਲੈਣੇ ਹੋ 700 ਰੁਪਏ ਕਿਲੋ ਚਨੇ ਦੇਣੇ ਨੇ, ਉਸ ਲਈ ਇਹ ਸਮਝੋ ਕਿ ਅੱਧੇ ਕਿਲੋ
1: ਤਨਖਾਹ
0: ਮੈਡਮ 100 ਰੁਪਏ ਨੀ ਹੁੰਦੀ ਸੀ, ਸਾਡੇ ਵਾਲਦ ਸਾਹਿਬ ਦੀ ਤਨਖਾਹ 60 ਰੁਪਏ ਹੁੰਦੀ ਸੀ।
1: ਅੰਦਾਜ਼ਾ ਲਾਓ, ਯਾਨੀ ਸੋਨਾ ਉਸ ਵੇਲੇ ਫਿਰ ਹੋਣਾ ਹੈ 100 ਰੁਪਏ ਦਾ ਸੋਨਾ ਹੋਏਗਾ,
2: 70-80 ਪੈਸੇ ਉਦੋਂ
0: ਨਹੀਂ ਸੋਨਾ ਤੇ ਨਹੀਂ ਮੈਡਮ, ਸੋਨਾ ਉਸ ਵਕਤ ਤੋਂ ਬਹੁਤ ਸਸਤਾ ਸੀ, ਸੋਨਾ ਜਿਹੜਾ ਨਾ 1973 ਜਿਹੜਾ ਨਾ ਇਹ 130 ਰੁਪਏ ਤੋਲਾ ਸੀ
1: ਜੀ
0: 73 ਇਸ ਵਾਰੋਂ ਉਸ

0: ਕਿੱਥੇ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਬਚਪਨ ਦਾ ਇਸ ਦਿਨ ਦਾ ਮਾਹੌਲ ਕੈਸਾ ਸੀ, ਕਿੰਨਾ ਨੰਬਰ ਸੀ ਘਰ ਦੇ ਵਿੱਚ, ਭੈਣਾਂ ਭਰਾਵਾਂ ਚ ਜੁਆਇੰਟ ਫੈਮਿਲੀ ਸੀ, ਸੈਪਰੇਟ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਤੇ ਜਨਾਬ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਤੁਸੀਂ ਤਾਜ਼ਾ ਕਰਦੇ ਹੋ, ਤਸ਼ਰੀਫ ਲਿਆਓ ਇਸ਼ਤਿਆਕ ਅੰਸਾਰੀ ਸਾਹਿਬ ਮਸਕ ਤੋਂ ਮਾਨ ਤੋਂ। ਜੀ ਭਾਈ,
1: ਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ।
1: ਹਾਂਜੀ,
0: ਜੀ ਆਇਆਂ ਨੂੰ
1: ਤੇ ਭੈਣ ਜੀ ਮੈਂ ਦੱਸਦਾ ਜਾਵਾਂ ਕਿ ਮੈਂ ਚੱਕਰਗੜ੍ਹ ਤੋਂ ਬਿਲੋਂਗ ਕਰਨਾ, ਸਰਹੱਦੀ ਏਰੀਆ ਬਾਰਡਰ ਲਾਈਨ ਤੋਂ ਬਿਲਕੁਲ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਪਿੰਡ ਦਾ ਨਾਂ ਹੈ, ਅੱਜ ਵੀ
0: ਅੱਛਾ
1: ਆਬਾਦ ਹੈ
0: ਸ਼ਕਰਗੜ੍ਹ
1: ਤੇ ਇੰਡੀਆ ਪਾਕਿਸਤਾਨ ਬਣਨ ਤੋਂ
0: ਅੱਛਾ
1: ਪਹਿਲਾਂ ਦਾ ਆਬਾਦ ਹੈ। ਹਾਂਜੀ, ਚੱਕਰਗੜ੍ਹ ਦਾ ਸਰਹੱਦੀ ਏਰੀਆ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਦੇ ਪਿੰਡ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਮੇਰੇ ਪਿੰਡ ਦਾ ਨਾਂ ਸੀ ਬਾਟ।
0: ਅੱਛਾ
1: ਤੇ ਸਾਡੇ ਜਿਹੜੇ ਵੱਡੇ ਨੇ ਉਹ ਵੀ ਚੜ੍ਹਦੇ ਪੰਜਾਬ ਚ ਉਧਰੋਂ ਆਏ ਸੀ, ਰਾਵੀ ਕੰਢੀ ਉਧਰੋਂ ਉੱਠ ਕੇ ਤੇ ਇੱਧਰ ਹੀ ਨਾਲ ਹੀ ਬੈਠ ਗਏ।
0: ਠੀਕ
1: ਤੇ ਤਰੀਕ ਪੈਦਾਇਸ਼ ਜਿਹੜੀ ਹੈ 1999 ਦੀ ਹੈ, 12 ਜਨਵਰੀ ਹੈ, ਪਹਿਲੇ ਮਹੀਨੇ ਦੀ 12 ਤਰੀਕ 1999 ਦੀ।
0: ਠੀਕ
1: ਤੇ ਮੈਂ ਜਿਹੜਾ ਦੌਰ ਵੇਖਿਆ, ਮੇਰੇ ਦੌਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਕੋਈ ਲਾਈਟ ਸੀ, ਨਾ ਕੋਈ ਰਸਤਾ ਸੀ ਆਉਣ ਜਾਣ ਦਾ, ਫਿਰ ਵੀ ਲੋਕ ਇੰਨੇ ਖੁਸ਼ਹਾਲ ਸੀ। ਛੋਟਾ ਜਿਹਾ ਇੱਕ ਪਿੰਡ ਸੀ, ਖੁੱਲੀਆਂ ਉਹਦੀਆਂ ਗਲੀਆਂ ਸੀ, ਵੱਡੇ ਵੱਡੇ ਘਰ ਸੀ, ਅੱਧੇ ਘਰਾਂ ਦੇ ਬੂਹੇ ਵੀ ਨਹੀਂ ਹੈਗੇ, ਜਿਹਦੇ ਮਰਜ਼ੀ ਘਰ ਚਲੇ ਜਾਣਾ ਆਪਣੇ ਸਮਝ ਨਾਲ। ਤੇ
2: ਵਾਹ
1: ਆਪਣੇ ਹੀ ਸਾਰੇ ਤਾਏ ਚਾਚੇ ਰਿਲੇਸ਼ਨ ਵਾਲੇ, ਦੂਸਰੀਆਂ ਬਰਾਦਰੀਆਂ ਸੀ, ਉਦੋਂ ਅਸੀਂ ਕਿਸੇ ਨੂੰ ਤਾਇਆ ਕਹਿਣਾ, ਕਿਸੇ ਨੂੰ ਚਾਚਾ, ਕਿਸੇ ਨੂੰ ਮਾਮਾ।
0: ਬਿਲਕੁਲ ਬਿਲਕੁਲ
2: ਵਾਹ ਵਾਹ ਬਿਲਕੁਲ।
1: ਹਾਂਜੀ, ਤੇ ਫੈਮਿਲੀ ਦੇ ਵਿੱਚ ਮੇਰੇ ਤੋਂ ਮੇਰੀ ਵੱਡੀ ਭੈਣ ਸੀ ਤੇ ਛੋਟਾ ਮੈਂ ਸੀ। ਅਸੀਂ ਤੇ ਪਿੰਡ ਜਦੋਂ ਰਹਿੰਦੇ ਰਹੇ ਉੱਥੇ ਤੇ ਅਸੀਂ ਚਾਰ ਭੈਣਾਂ ਤੇ ਮੈਂ ਇਕੱਲਾ ਭਾਈ ਸੀ, ਦੋ ਭਾਈ ਤੇ ਮੇਰੇ ਇੱਥੇ ਜਦੋਂ ਸ਼ਹਿਰ ਆ ਗਏ ਉਦੋਂ ਉਹਨਾਂ ਦੀ ਪੈਦਾਇਸ਼ ਬਾਅਦ ਦੀ, 2001 ਦੀ,
2: ਜੀ
1: 2001 ਦੀ, 2004, 2004 ਚ। ਹਾਂਜੀ,
2: ਤੇ ਤੁਹਾਡਾ ਕਿਤਵਾਂ ਨੰਬਰ ਹੈ
1: ਤੋ
2: ਪੈਣਾ
1: ਪਿੰਡ
2: ਭਾਈਆਂ
1: ਦੀਆਂ
2: ਦੇ ਵਿੱਚ
1: ਯਾਦਾਂ ਜਿਹੜੀਆਂ,
2: ਸ਼ਤਿਆਕ ਭਾਈ
1: ਮੇਰਾ
2: ਤੁਸੀਂ?
1: ਦੂਸਰਾ ਹੈ ਜੀ,
2: ਅੱਛਾ,
1: ਮੇਰਾ ਦੂਸਰਾ ਨੰਬਰ।
0: ਭੈਣਾਂ
1: ਤੇ ਤੁਹਾਡੇ ਕੋਲ
2: ਭਰਾਵਾਂ
0: ਚ
2: ਨੇ?
0: ਰਵੱਈਆ ਕੈਸਾ ਸੀ ਜਦੋਂ ਤੁਸੀਂ ਪੈਦਾ ਹੋਏ, ਜਦੋਂ ਤੁਹਾਨੂੰ ਯਾਦ ਰਹਿਣੀਆਂ ਗੱਲਾਂ ਸ਼ੁਰੂ ਹੋਈਆਂ, ਸਾਰੇ 3 ਸਾਲ 4 ਸਾਲ ਦੀ ਉਮਰ ਤੋਂ ਤੁਹਾਨੂੰ ਗੱਲਾਂ
1: ਹਾਂਜੀ
0: ਯਾਦ ਰਹਿਣੀਆਂ ਜਦੋਂ
1: ਹਾਂ
0: ਸ਼ੁਰੂ ਹੋਈਆਂ, ਤੇ ਕੀ ਸੀ ਭੈਣਾਂ ਭਰਾਵਾਂ ਦਾ ਰਵੱਈਆ ਕੈਸਾ ਸੀ, ਸਕੂਲ ਜਾਣ ਦਾ ਜ਼ਮਾਨਾ ਕਿਸ ਤਰ੍ਹਾਂ ਸ਼ੁਰੂ ਹੋਇਆ, ਤੇ ਉਹਦੇ ਇਲਾਵਾ ਸਕੂਲ ਕਿੰਨਾ ਦੂਰ ਸੀ, ਰਿਸੈਸ ਵਿੱਚ ਕੀ ਕਰਦੇ ਸੋ, ਦੱਸੋ। ਹਾਂ
1: ਭੈਣ ਭਰਾਵਾਂ ਚ ਆਪਸ ਸਾਡਾ ਬੜਾ ਪਿਆਰ ਸੀ, ਅੰਮੀ ਅੱਬੂ ਵੀ ਸਾਰਿਆਂ ਨਾਲ ਸਾਂਝਾ ਹੀ ਪਿਆਰ ਕਰਦੇ ਸੀ, ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਬਿਹਤਰ, ਸਾਰਿਆਂ ਨੂੰ ਜਿਹੜਾ ਨਾ ਉਹਨਾਂ ਨੇ ਸਮਝਾਉਣਾ ਹੁੰਦਾ ਸੀ। ਤੇ ਸਕੂਲ ਮੇਰੇ ਤੋਂ ਤਕਰੀਬਨ 3 ਤੋਂ 4 ਕਿੱਲੇ ਹਟਵਾ ਸੀ, ਦੂਸਰੇ ਪਿੰਡ ਦੇ ਵਿੱਚ ਉਹ
0: ਅੱਛਾ
1: ਲਾਗੇ ਲਾਗੇ 4 ਪਿੰਡ ਨੇ, 3-3 4-4 ਕਿੱਲਿਆਂ ਦਾ ਫਰਕ ਹੈ ਵਿੱਚ। ਤੇ ਉਸ ਸਕੂਲ ਦੀ ਕੋਈ ਚਾਰ ਦੀਵਾਰੀ ਵੀ ਨਹੀਂ ਸੀ ਹੁੰਦੀ, ਤੀਸਰੀ ਤੱਕ ਸਕੂਲ ਸੀ ਉਹ,
0: ਅੱਛਾ
1: ਤੇ
0: ਗਵਰਨਮੈਂਟ ਦਾ
1: ਚਾਰ
0: ਸਕੂਲ
1: ਛੇਰੇ
0: ਸੀ ਨਾ
1: ਬੂਟੇ
0: ਉੱਥੇ,
1: ਲੱਗੇ ਹੋਏ ਸੀ। ਹਾਂਜੀ,
0: ਗਵਰਨਮੈਂਟ
1: ਗੌਰਮੈਂਟ
0: ਸਕੂਲ
1: ਦਾ ਸੀ ਉਹ ਅਕਸਰ। ਹਾਂਜੀ, ਤੀਸਰੀ ਤੱਕ ਪਿੰਡਾਂ ਦੇ ਸਕੂਲ ਹੁੰਦੇ ਰਹੇ ਨੇ,
0: ਠੀਕ। ਤੇ ਉਸੇ ਇੱਕ
1: ਸਕੂਲ।
0: ਇੱਕ ਸੁਣੋ ਕਿ ਉੱਥੇ ਥੋੜਾ ਥੋੜਾ ਜਿਹਾ
1: ਹਾਂਜੀ
0: ਫਾਸਲੇ ਤੇ ਸੀ, ਮੇਰਾ ਖਿਆਲ ਹੈ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ ਪੈਦਲ ਜਾਂਦੇ ਸੋ, ਸਾਰੇ ਬੱਚੇ ਮਿਲ ਜੁਲ ਕੇ ਮੱਲੇ ਤੇ ਜਾਂਦੇ ਸਨ ਜਾਂ ਫਿਰ ਕੋਈ ਛੋੜ ਕੇ ਆਉਂਦਾ ਸੀ ਸਕੂਲ?
1: ਤਕਰੀਬਨ ਹਾਂਜੀ 10 ਮਿੰਟ ਲੱਗਦੇ ਸੀ,
0: ਪੈਦਲ
1: ਆਪ ਹੀ ਚਲੇ ਜਾਈਦਾ ਸੀ, 10 ਮਿੰਟ ਲੱਗਦੇ ਸੀ। ਵੱਡੀ ਭੈਣ ਜਾਂਦੀ ਸੀ ਨਾਲ, ਤਾਏ ਦੀ ਬੇਟੀ ਜਾਂਦੀ, ਉਹਨਾਂ ਨੇ ਹੋਣਾ ਪਿੱਛੇ, ਅਸੀਂ ਉਹਨਾਂ
0: ਅੱਛਾ
1: ਦੇ ਨਾਲ ਹੋਣਾ।
0: ਠੀਕ।
1: ਤੇ
0: ਅੱਗੇ ਵੀ ਮੱਲੇ
1: ਸਕੂਲ
0: ਚ
1: ਦੇ
0: ਮਕਾਨ
1: ਕੋਲ
0: ਸ਼ਕਾਨ ਹੈ
1: ਜਾ
0: ਸਰ,
1: ਕੇ ਨਾਲਾ
0: ਜਾਂ
1: ਜਾਂਦੇ ਨੇ।
0: ਜੇ ਅੱਗੇ ਪਿੱਛੇ ਮਕਾਨ ਨਹੀਂ ਸਨ, ਖਾਲੀ ਖਾਲੀ ਜਗ੍ਹਾ ਸੀ, ਖਾਲੀ ਜਗ੍ਹਾ ਗਰਾਉਂਡ ਜ਼ਿਆਦਾ ਹੁੰਦੇ ਸਨ ਨਾ ਉਸ ਜ਼ਮਾਨੇ ਚ।
1: ਖੁੱਲਮ ਖੁੱਲਾ ਏਰੀਆ ਹੁੰਦਾ ਸੀ ਸਾਡੇ ਪਿੰਡ ਦੇ, ਕੀ ਘਰ ਸੀ ਸਿਰਫ, ਤੇ ਜਦੋਂ ਪਿੰਡੋਂ ਬਾਹਰ ਨਿਕਲੀ ਦਾ ਸੀ ਤੇ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ,
0: ਸਹੀ। ਤੇ ਉਸ ਵੇਲੇ ਫਿਰ ਤੁਸੀਂ ਕੋਈ ਅੱਧੀ ਛੁੱਟੀ ਵੇਲੇ
1: ਕੱਚੇ
0: ਕੀ
1: ਰਸਤੇ
0: ਕਰਦੇ ਸੀ,
1: ਹੁੰਦੇ ਸੀ,
0: ਕੋਈ
1: ਲਾਈਟ ਵੀ ਕੋਈ ਨਹੀਂ
0: ਮੰਮੀ
1: ਸੀ
0: ਕੀ ਕੁਝ
1: ਹੁੰਦੀ।
0: ਬਣਾ ਕੇ ਦਿੰਦੇ ਸਨ, ਕੋਈ ਸੁਬਹ ਨਾਸ਼ਤਾ ਕੀ ਹੁੰਦਾ ਸੀ, ਫਿਰ ਟਿਫਨ ਕੀ ਲੈ ਕੇ ਜਾਂਦੇ ਸੋ, ਜਾਂ ਟਿਫਨ ਦਾ ਰਿਵਾਜ ਨਹੀਂ ਸੀ, ਘਰ ਆ ਕੇ ਰੋਟੀ ਖਾਣੀ ਸੀ, ਕੀ ਤਰੀਕਾ ਕਾਰ ਸੀ?
1: ਨਹੀਂ ਉਦੋਂ ਟਿਫਨ ਦਾ ਰਿਵਾਜ ਨਹੀਂ ਸੀ, ਪੌਣੇ ਦੇ ਵਿੱਚ ਪਰਾਠਾ ਬੰਨ ਕੇ ਦੇ ਵਿੱਚ ਜਾਂ ਆਂਡਾ ਰੱਖ ਦੇਣਾ ਜਾਂ ਅਚਾਰ ਦੀ ਇੱਕ ਸਿੱਕੜੀ ਰੱਖ ਦੇਣੀ, ਤੇ ਉਹ ਜਦੋਂ ਤਫੜੀ ਹੋਣੀ ਅੱਧੀ ਛੁੱਟੀ ਹੋਣੀ ਉਦੋਂ ਖਾ ਲੈਣੀ।
0: ਅੱਛਾ, ਘਰ ਨਹੀਂ ਸਵਾਉਂਦੇ ਤੁਸੀਂ ਅੱਧੀ ਛੁੱਟੀ ਵੇਲੇ? ਤੁਸੀਂ ਉੱਥੇ ਸਕੂਲ ਵਿੱਚ ਹੀ ਉੱਥੇ ਹੀ ਥੋੜਾ ਬਹੁਤ
2: ਹਾਂਜੀ
0: ਆਪਣਾ ਟਿਫਨ ਖਾ ਲਿਆ ਤੇ ਉਸੇ ਬਾਅਦ
1: ਨਹੀਂ,
0: ਖੇਲ ਕੂਦ ਕਰ ਲਈ?
1: ਛੁੱਟੀ ਟਾਈਮ ਹੀ ਘਰ ਆਈਦਾ ਸੀ। ਹਾਂਜੀ
0: ਛੁੱਟੀ ਕਿੰਨੇ ਵਜੇ ਹੁੰਦੀ ਸੀ ਉਸ ਵੇਲੇ ਸਕੂਲ ਦੀ?
1: ਹਾਂਜੀ ਛੁੱਟੀ ਟਾਈਮ ਹੀ ਘਰ ਆਈਦਾ ਸੀ।
0: ਕਿੰਨੇ ਵਜੇ?
1: ਉਦੋਂ ਤਕਰੀਬਨ 1:30 ਵਜੇ ਛੁੱਟੀ ਹੁੰਦੀ ਰਹੀ ਹੈ।
0: ਅੱਛਾ ਠੀਕ, ਇਹੀ ਟਾਈਮ ਤਕਰੀਬਨ ਅੱਜ ਦਾ ਜਿਹੜਾ ਟਾਈਮ ਹੁੰਦਾ ਨਾ ਸਕੂਲ ਦੀ ਛੁੱਟੀ ਦਾ, 1:30 ਵਜੇ ਦਾ ਟਾਈਮ ਸਰਕਾਰੀ ਸਕੂਲਾਂ ਦੀ ਛੁੱਟੀ ਦਾ।
1: 1:30 ਵਜੇ
0: ਅੱਛਾ
1: ਹੁੰਦੀ ਰਹੀ ਹੈ। ਸਰਦੀਆਂ ਦੇ ਵਿੱਚ ਤਕਰੀਬਨ 2:30 ਵਜੇ। ਹਾਂਜੀ ਇਹੀ ਟਾਈਮ ਟੇਬਲ ਸੀ। ਹਾਂਜੀ ਹਾਂਜੀ
0: ਅੱਛਾ, ਤੇ ਇਹ
1: ਹਾਂਜੀ
0: ਦੱਸੋ ਕਿ ਉਸ ਦੇ ਇਲਾਵਾ ਜਦੋਂ ਅੱਧੀ ਛੁੱਟੀ ਵੇਲੇ ਸਕੂਲ ਵਿੱਚ ਕੀ ਕਰਦੇ ਸੋ, ਕਿਹੜੀਆਂ ਖੇਡਾਂ
1: ਨਹੀਂ
0: ਖੇਡਦੇ?
1: ਕਰਨੀ ਹੈ।
0: ਕਿਹੜੀਆਂ ਖੇਡਾਂ ਖੇਡਦੇ ਸੋ ਅੱਧੀ ਛੁੱਟੀ ਵੇਲੇ?
1: ਉਹਨਾਂ ਨੇ ਨਾ ਉੱਥੇ ਇੱਕ ਜਗ੍ਹਾ ਬਣਾਈ ਦੀ ਸੀ, ਉੱਥੇ ਉਹਨਾਂ ਨੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਜੋ ਕਿਸੇ ਦਾ ਦਿਲ ਕਰੇ ਖੇਡਣਾ, ਤੇ ਸਕੂਲ ਤੋਂ ਇਲਾਵਾ ਬਾਹਰ ਜਿਹੜਾ ਸੀ ਉਹ ਗੁੱਲੀ ਡੰਡਾ ਖੇਡੀਦਾ ਸੀ, ਫੁੱਟਬਾਲ ਖੇਡੀਦਾ ਸੀ, ਗੇਂਦ ਬੈਟ ਖੇਡ ਲੈਣਾ ਇਹ ਖੇਡੀਦਾ ਸੀ,
0: ਠੀਕ
1: ਜਾਂ
0: ਤੇ
1: ਇੱਕ ਹੁੰਦਾ ਸੀ ਵੀ ਗੇਂਦ ਲੈਣੀ ਹੈ ਤੇ ਇੱਕ ਦੂਸਰੇ ਤੇ ਮਾਰਨੀ ਹੈ, ਮਾਰ ਕੇ ਟਾਈ ਖੇਡਣੀ ਹੈ।
0: ਠੀਕ। ਅੱਛਾ ਇਹ ਦੱਸੋ, ਅੰਮੀ ਜੀ ਦੇ ਹੱਥ ਦਾ ਕੋਈ ਜ਼ਾਇਕਾ ਤੁਹਾਨੂੰ ਯਾਦ ਹੈ ਕਿ ਬੜਾ ਅੱਛਾ ਬਣਾਉਂਦੇ ਸਨ ਤੁਹਾਡੇ ਅੰਮੀ ਜੀ, ਜਾਂ ਉਸ ਵੇਲੇ 10-12 ਸਾਲ ਦੀ ਉਮਰ ਤੱਕ ਤੁਹਾਨੂੰ ਉਹਨਾਂ ਦੀ ਹੱਥ ਦੀ ਬਣੀ ਹੋਈ ਚੀਜ਼ ਜਿਹੜੀ ਬੜੀ ਪਸੰਦ ਸੀ, ਜਾਂ ਤੁਸੀਂ ਫਰਮਾਇਸ਼ ਕਰਕੇ ਬਣਵਾਉਂਦੇ ਸੋ?
1: ਅਸੀਂ ਮੈਨੂੰ ਨਾ ਦੁਪਹਿਰ ਨੂੰ ਹਰ ਰੋਜ਼ ਮਾਂ ਜੀ ਨੇ ਨਾ ਰੋਟੀ ਭੋਰ ਕੇ ਦੁੱਧ ਵਿੱਚ ਦੇਣੀ, ਤੇ ਐਸੀ ਆਦਤ ਬਣੀ ਦੀ ਸੀ ਕਿ ਅਸੀਂ ਸ਼ਹਿਰ ਵੀ ਆ ਗਏ ਵੱਡੇ ਹੁੰਦਿਆਂ ਤੱਕ, ਵਿਆਹ ਤੋਂ ਪਹਿਲੇ ਤੱਕ ਮੈਂ ਦੁਪਹਿਰ ਨੂੰ ਦੁੱਧ ਚ ਭੋਰ ਕੇ ਫਿਰ ਰੋਟੀ
0: ਅੱਛਾ
1: ਖਾਣੀ, ਇੱਕ ਉਹ
0: ਅੱਛਾ
1: ਮਾਂ ਦੀ ਯਾਦ ਤਾਜ਼ਾ ਹੋ ਜਾਣੀ, ਫਿਰ ਵਿਆਹ ਤੋਂ ਬਾਅਦ ਫਿਰ ਛੱਡ ਛੱਡੇ,
0: ਅੱਛਾ
1: ਤੇ
0: ਅੱਛਾ ਅੱਛਾ ਅੱਛਾ
1: ਘਰ ਦੇ ਵਿੱਚ ਡੰਗਰ ਵੀ ਰੱਖੇ ਹੁੰਦੇ ਸੀ, ਸੁਬਹ ਉੱਠਦੇ ਆ ਸਾਰੇ ਸਭ ਤੋਂ ਪਹਿਲੇ ਦਹੀਂ ਖਾਣਾ, ਫਿਰ ਰੋਟੀ ਖਾ ਕੇ ਸਕੂਲੇ ਜਾਣਾ, ਦੁਪਹਿਰੇ
0: ਅੱਛਾ
1: ਜਦੋਂ ਆਉਣਾ ਦੁੱਧ ਚ ਰੋਟੀ ਖਾਣੀ, ਤੇ ਮਾਂ ਨੇ ਕਹਿਣਾ ਕਿ ਪੁੱਤਰ ਅੰਦਰ ਹੋ ਕੇ ਖਾ, ਕੋਈ ਦੂਸਰਾ ਵੇਖੇ ਨਾ, ਨਜ਼ਰ ਨਾ ਲੱਗ ਜਾਵੇ।
0: ਅੱਛਾ ਅੱਛਾ ਅੱਛਾ
1: ਹਾਂਜੀ
0: ਤੇ ਇਹ
1: ਹਾਂਜੀ
0: ਤੁਹਾਡੇ ਨਾਲ ਹੀ ਹੁੰਦੀ ਸੀ ਜਾਂ ਬਾਕੀ ਭੈਣਾਂ ਭਰਾਵਾਂ ਨੂੰ ਵੀ ਇਹ ਸਹੂਲਤ ਹਾਸਲ ਸੀ?
1: ਨਹੀਂ ਉਹ ਦੂਸਰੇ ਦੁੱਧ ਇੰਨਾ ਨਹੀਂ ਸੀ ਪਸੰਦ ਕਰਦੇ, ਤੇ ਮੈਂ ਜ਼ਿਆਦਾ ਬਚਪਨ ਤੋਂ ਹੀ ਦੁੱਧ ਪੀਂਦਾ ਰਿਹਾ, ਤੇ ਦਾਦਾ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨੇ ਡੰਗਰ ਚਾਰਨ ਜਾਣਾ ਤੇ ਉਹਨਾਂ ਨੇ ਛੋਟੇ ਛੋਟੇ ਬੇਰ ਜਿਹੜੇ ਮਲੇ ਹੁੰਦੇ ਆ ਨਾ ਉਹ
0: ਹਾਂ
1: ਲੈ ਕੇ ਆਣੇ ਕਰਨੇ, ਤੇ ਉਹਨਾਂ ਮੈਨੂੰ ਲੱਭਣਾ ਵੀ ਕਿੱਥੇ ਆ ਮੇਰਾ ਮੁੰਡਾ, ਮੈਂ
0: ਅੱਛਾ
1: ਲੱਭਣਾ, ਉਹਨਾਂ ਮੈਨੂੰ ਮੋਢੇ ਤੇ ਚੁੱਕਣਾ ਫਿਰ ਮੈਨੂੰ ਬੇਰ ਦੇਣੇ,
0: ਅੱਛਾ
1: ਤੇ ਉਹਨਾਂ ਨਾਲ ਮੇਰਾ ਪਿਆਰ ਤਾਂ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ, ਬਜ਼ੁਰਗਾਂ ਨੇ ਪਿੰਡ ਦਿਆਂ ਨੇ ਪਿੰਡ ਦੇ ਇੱਕ ਥੜੇ ਤੇ ਬੈਠਣਾ, ਉਹਨਾਂ ਨੇ ਆਪਣੀਆਂ ਉਧਰ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਿਆ ਕਰਨੀਆਂ, ਮੈਂ ਛੋਟਾ ਸੀ
0: ਅੱਛਾ
1: ਮੈਨੂੰ ਤਾਂ ਸਮਝ ਨਹੀਂ ਸੀ, ਪਰ ਮੈਂ ਬਾਬੇ ਦੀ ਬਗਲ ਵਿੱਚ ਬੈਠ ਕੇ ਉਹ ਗੱਲਾਂ ਸੁਣਨੀ ਆ, ਤੇ ਅੱਜ ਮੈਂ ਜਦੋਂ ਹੁਣ ਇਸ ਮੁਕਾਮ ਤੇ ਖੜਾ ਨਾ,
0: ਹਾਂ
1: ਮੈਨੂੰ ਉਹ ਗੱਲਾਂ ਹੀ ਲਿਆਉਣ ਵਾਲੀਆਂ ਨੇ ਕਿ ਚੜ੍ਹਦੇ
0: ਉਹ
1: ਪੰਜਾਬ ਦਾ
0: ਜ਼ੁਬਾਨ
1: ਦੇ
0: ਦੇ
1: ਵਿੱਚ ਦੇਖ ਕੇ
0: ਸਵਾਲ
1: ਉਹਨਾਂ
0: ਦੇ ਦਿਮਾਗ ਵਿੱਚ ਗਏ।
1: ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਚੀਜ਼ਾਂ ਤੋਂ ਮੁਤਾਸਰ ਹੋ ਕੇ ਲਿਖਣਾ ਵੀ ਸਿੱਖਿਆ, ਗੁਰਮੁਖੀ ਵੀ ਸਿੱਖੀ, ਚੜ੍ਹਦੇ
0: ਸਹੀ
1: ਪੰਜਾਬ ਲੋਕਾਂ ਨਾਲ ਰਾਬਤਾ ਵੀ ਜਿਹੜਾ ਨਾ ਬਹਾਲ ਹੋਇਆ, ਉਹ ਚੀਜ਼ਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ
0: ਸਹੀ,
1: ਇਹਨਾਂ
0: ਉਹ
1: ਪਿਆਰ ਚ
0: ਕਹਾਣੀਆਂ,
1: ਬਾਬਾ ਜੀ ਦੇ
0: ਉਹ
1: ਨਾਲ।
0: ਜ਼ਖੀਰਾ ਅਲਫਾਜ਼ ਤੁਹਾਡੇ ਦਿਮਾਗ ਵਿੱਚ ਜਮਾ ਹੁੰਦਾ ਰਿਹਾ ਤੇ ਉਹਨੇ ਤੁਹਾਨੂੰ ਅੱਜ
1: ਹਾਂਜੀ
0: ਗੁਰਮੁਖੀ ਤੇ ਪੰਜਾਬੀ ਦਾ ਵਿੱਚ ਇੱਕ ਤਰਜਮਾਨ ਬਣਾਤਾ, ਤੇ ਉਹ
1: ਜਦੋਂ
0: ਕਹਾਣੀਆਂ
1: ਮੈਂ
0: ਤੁਹਾਡੇ ਨਾਲ
1: ਥੋੜੀ
0: ਚੱਲਣ।
1: ਜਿਹੀ ਹੋਸ਼ ਸੰਭਾਲਦਾ ਗਿਆ ਨਾ, ਤੇ ਉਹਨਾਂ ਚੀਜ਼ਾਂ ਦੀ ਮੈਨੂੰ ਸਮਝ ਆਉਂਦੀ ਗਈ, ਉਹ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਸੇਵ ਕਰਦਾ ਰਿਹਾ, ਅੱਜ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਉਹਨਾਂ ਚੋਂ ਨਵੀਂ ਚੀਜ਼ ਮੈਂ ਲਿਖਣ ਦੀ ਕੋਸ਼ਿਸ਼ ਕਰਨਾ।
0: ਅੱਛਾ ਸਹੀ
1: ਹਾਂਜੀ
0: ਸਹੀ, ਤੇ ਇਹਦੇ ਇਲਾਵਾ ਤੁਸੀਂ ਇਹ ਦੱਸੋ ਨਾ ਕਿ ਹੋਰ ਕੀ ਜਿਹਦੇ ਹੱਥ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਬੜੀਆਂ ਮਸ਼ਹੂਰ ਸਨ, ਸਾਰੇ ਕਹਿੰਦੇ ਸਨ ਵੀ ਇਹਦੀ ਮਾਂ ਇਹ ਬੜੀਆਂ ਚੀਜ਼ਾਂ ਸੋਹਣੀਆਂ ਬਣਾਉਂਦੀ ਹੈ, ਇਸ ਤੋਂ ਅੱਛਾ ਕੋਈ ਨਹੀਂ ਬਣਾਉਂਦਾ ਖਾਨਦਾਨ ਵਿੱਚ।
1: ਅਸੀਂ ਅੰਮੀਆਂ ਦੇ ਹੱਥੋਂ ਸਾਗ ਜਿਹੜਾ ਮੈਂ ਬੜਾ ਸ਼ੌਕ ਨਾਲ, ਅੱਬੂ ਨੇ ਵੀ ਲੈ ਕੇ ਆਉਣਾ ਗਿਆ ਸਾਗ ਬਣਾ, ਉਹ ਬੜੇ
0: ਅੱਛਾ
1: ਸ਼ੌਕ ਨਾਲ ਖਾਣਾ,
0: ਅੱਛਾ
1: ਤੇ
0: ਅੱਛਾ
1: ਇੱਕ ਵਾਰ ਵੀ ਮੈਂ ਕਦੀ ਕਦੀ ਜਿੱਦ ਵੀ ਕਰ ਲਈਦਾ ਸੀ, ਅੱਬੂ ਘਰ ਹੈ ਨਹੀਂ ਸੀ ਤੇ ਅੰਮੀ ਕੋਲ ਪੈਸੇ ਨਹੀਂ ਸੀ, ਤੇ ਮੈਂ ਕਹਿੰਦਾ ਸੀ ਕਿ ਮੈਨੂੰ ਦਾਣੇ ਦੇ ਤੇ ਮੈਂ ਗੋਲਾ ਲੈਣਾ, ਸਾਡੇ ਘਰ ਦੇ ਚੀਜ਼ ਨੂੰ ਮਨਾ ਕਰਦੇ ਸੀ ਵੀ ਕੋਈ ਚੀਜ਼ ਨੀ ਦੇਣੀ, ਪੈਸੇ ਦੇ ਕੇ ਜਿਹੜਾ ਨਾ ਉਹ ਲੈਣਾ,
0: ਅੱਛਾ
1: ਮਾਂ ਆ ਕੇ ਮੇਰੇ ਕੋਲ ਪੈਸੇ ਦੇ ਨਹੀਂ, ਮੈਂ ਜਾਂ ਪੈਸੇ ਦੇ ਜਾਂ ਦਾਣੇ ਦੇ, ਉਹ ਗੁੱਸੇ ਹੋਈ
0: ਹਾਂ ਅੱਛਾ
1: ਥੋੜੀ ਜਿਹੀ
0: ਇਹ ਦੱਸੋ ਕਿ ਕਿੰਨੇ ਭੈਣ ਭਰਾ ਸਨ ਤੁਹਾਡੇ,
1: ਉਹਨਾਂ ਨੇ
0: ਕਿੰਨੇ
1: ਕਿਹਾ
0: ਭੈਣ
1: ਵੀ
0: ਭਰਾ ਸਨ ਤੇ ਤੁਹਾਡਾ
1: ਸ਼ਾਮੀ
0: ਨੰਬਰ ਕਿਹੜਾ
1: ਨੂੰ ਇਸ
0: ਸੀ?
1: ਡੰਡੇ ਨਾਲ ਮਾਰ ਪਵਾਉਣੀ ਹੈ, ਉਹ ਮੈਂ ਘਰੋਂ ਨੱਸ ਗਿਆ,
0: ਓਹੋ
1: ਬਾਅਦ ਵਿੱਚ ਹਨੇਰਾ ਹੋਇਆ ਤੇ ਅੱਬੂ ਕਲੀਨਾਂ ਦਾ ਕੰਮ ਕਰਦੇ ਸੀ ਖੱਡੀਆਂ ਦਾ, ਤੇ
0: ਅੱਛਾ
1: ਮੈਂ ਜਾ ਕਲੀਨ ਦੇ ਵਿੱਚ ਸੌਂ ਗਿਆ।
0: ਓਹੋ
1: ਹੁਣ ਉਹ ਸ਼ਾਮਾਂ ਪਈਆਂ, ਹਨੇਰਾ ਹੋ ਗਿਆ, ਸਾਰੇ ਲੱਭਣ ਲੱਗ
0: ਹਾਂ
1: ਚਾਰ ਭੈਣਾਂ ਤੇ ਮੈਂ ਇਕੱਲਾ ਬਾਈ ਸੀ, ਤੇ ਦੋ ਬਾਈ ਇੱਥੇ
0: ਅੱਛਾ
1: ਸ਼ਹਿਰ ਆ ਗਏ
0: ਤਾਂ ਨਹੀਂ
1: ਬਾਹਰ
0: ਤੁਸੀਂ
1: ਜਦੋਂ
0: ਜ਼ਿਆਦਾ
1: ਬਣਾਏ
0: ਲਾਡਲੇ
1: ਸੀ।
0: ਹੋ ਫਿਰ ਨਾ,
1: ਹਾਂਜੀ,
0: ਚਾਰ ਭੈਣਾਂ ਦੇ ਹੀਕ ਭਰਾ ਸੋ
1: ਉਹ
0: ਤੇ
1: ਫਿਰ
0: ਤੁਸੀਂ ਜ਼ਿਆਦਾ
1: ਸਾਰੇ
0: ਲਾਡਲੇ
1: ਪਿੰਡ
0: ਸੋ।
1: ਨੂੰ ਵਕਤ ਪੈ ਗਿਆ, ਸਾਰੇ ਆਖਰੀ ਟਾਈਮ ਤੱਕ ਨਾ ਮੈਨੂੰ ਉਹ ਗੱਲ ਯਾਦ ਕਰਾਉਂਦੇ ਰਹੇ ਕਿ ਪੁੱਤਰ ਉਹ ਮੈਂ ਬੜਾ ਔਖਾ ਵਕਤ ਕੱਢਿਆ ਕਿ ਤੂੰ 4 ਤੋਂ 5 ਘੰਟੇ ਲੱਭਿਆ ਨਹੀਂ ਹੈ, ਤੇ ਮੁੜ ਕੇ ਇੰਜ ਦਾ ਕੋਈ ਕੰਮ ਨਹੀਂ ਕਰਨਾ ਹੈਗਾ ਜਿਹਦੇ ਨਾਲ
0: ਹਾਂ
1: ਪਰੇਸ਼ਾਨੀ ਹੋਵੇ।
0: ਹਾਂ
1: ਕਦੇ
0: ਸਹੀ
1: ਕਦੇ
0: ਸਹੀ
1: ਖਿਆਲ ਆਉਂਦਾ ਕਿ ਕਿੰਨਾ ਔਖਾ ਮਾਂ ਨੇ ਵਕਤ ਕੱਢਿਆ ਹੋਵੇਗਾ।
0: ਹਾਂ, ਹੁਣ ਜਦੋਂ ਤੁਹਾਡੇ ਆਪਣੇ ਬੱਚੇ ਤੁਹਾਡੇ ਅੱਗੇ ਹੁੰਦੇ
1: ਹਾਂਜੀ
0: ਤੇ ਤੁਹਾਨੂੰ ਖਿਆਲ ਆਉਂਦਾ ਕਿ ਅਸੀਂ ਕੈਸੀ ਹਰਕਤ
1: ਜੀ
0: ਕੀਤੀ ਸੀ, ਕਿਤੇ ਪਰੇਸ਼ਾਨ ਕਰਤਾ ਸਾਰਿਆਂ ਨੂੰ।
1: ਬਿਲਕੁਲ, ਇਹ ਵਕਤ
0: ਅੱਛਾ
1: ਮੈਨੂੰ ਯਾਦ ਆਇਆ ਕਿ ਅਸੀਂ ਸ਼ਹਿਰ ਆ ਗਏ ਤੇ ਛੋਟੇ ਭਾਈ ਦੋਨੇ ਗਵਾਚ ਗਏ, ਕਿਸੇ ਦੇ ਘਰ ਚਲੇ ਗਏ, ਟੀਵੀ ਦੇਖਦੇ ਰਹੇ ਤੇ ਅਸੀਂ ਉਹਨਾਂ ਨੂੰ ਲੱਭਦੇ ਰਹੇ, ਉਹ ਫਿਰ ਲੱਭਣ ਨਾ
0: ਹਾਂ
1: ਜਦੋਂ
0: ਦੇਖਿਆ
1: ਐਲਾਨ ਕਰਾਇਆ ਨਾ, ਤੇ ਫਿਰ ਉਹ ਜਿਨ੍ਹਾਂ ਦੇ ਘਰ ਗਏ ਸੀ ਨਾ ਉਹ ਲੈ ਕੇ ਆਏ ਨਾ, ਤੇ ਮੈਨੂੰ ਫਿਰ ਉਹ ਵਕਤ ਯਾਦ ਆਇਆ ਤੇ ਮਾਂ ਮੈਨੂੰ ਕਹਿਣ ਲੱਗੀ ਕਿ
0: ਹਾਂ
1: ਆਇਆ ਵਕਤ ਯਾਦ ਤੈਨੂੰ।
0: ਦੇਖਿਆ
1: ਮੈਂ
0: ਇੰਜ ਹੀ
1: ਕਿਹਾ
0: ਹੁੰਦਾ,
1: ਹਾਂਜੀ
0: ਮਾਂ ਪਿਓ ਬਣੋ
1: ਹਾਂਜੀ
0: ਤੇ ਫਿਰ ਪਤਾ ਚੱਲਦਾ
1: ਅੱਜ
0: ਮਾਂ
1: ਤੂੰ
0: ਪਿਓ ਦੀ
1: ਵੱਡਾ ਵਾ।
0: ਅਹਿਸਾਸ ਹੁੰਦਾ।
1: ਹਾਂ ਹਾਂਜੀ,
0: ਅੱਛਾ
1: ਤੇ
0: ਅੱਛਾ ਇਹ
1: ਉਹ
0: ਦੱਸੋ ਨਾ,
1: ਅੱਬੂ
0: ਇਹਦੇ
1: ਫੋਟੋ
0: ਅਲਾਵਾ
1: ਗਏ
0: ਤੁਹਾਡੇ ਕੀ
1: ਨੇ ਕਾਫੀ
0: ਕੋਈ
1: ਦਿਨ
0: ਨੇੜੇ
1: ਪਹਿਲੇ।
0: ਉਸੇ ਲਈ ਕੋਈ ਮੇਲੇ ਛੇਲੇ, ਈਦ ਤਿਉਹਾਰ ਤੇ, ਕੋਈ ਸ਼ਿਵਰਾਤ ਤੇ, ਕੋਈ ਈਦ ਤੇ, ਵੱਡੀ ਈਦ ਤੇ ਕੋਈ ਮੇਲਾ ਲੱਗਦਾ ਸੀ? ਕੋਈ ਪੰਗੂੜੇ ਛੰਗੂੜੇ ਆਉਂਦੇ ਸਨ, ਕੋਈ ਮੇਲੇ ਆਉਂਦੇ ਸਨ ਨਜ਼ਦੀਕ, ਜਾਂ ਕਿੱਥੇ ਜਾਂਦੇ ਸੋ ਮੇਲਾ ਦੇਖਣ?
1: ਹਾਂਜੀ, ਸਾਡੇ ਨਾਲ ਪਿੰਡ ਜਿਹੜਾ ਜਲਾਲਾ ਸ਼ਰੀਫ ਹੈ ਉੱਥੇ ਅੱਜ ਵੀ ਮੇਲਾ ਹੁੰਦਾ ਹੈ, ਤੇ ਉਸ ਮੇਲੇ ਨੂੰ ਆਖਦੇ ਰਹੇ ਨੇ ਬਾਗ ਦਾ ਮੇਲਾ, ਕਿਸੇ ਵਕਤ ਨੂੰ ਉੱਥੇ ਸ਼ਾਇਦ ਬਾਗ ਹੁੰਦਾ ਸੀ, ਤੇ ਅੱਜ ਵੀ ਉਹ ਹਰ ਸਾਲ ਬਾਅਦ ਮੇਲਾ ਲੱਗਦਾ, ਉਸੇ ਤਰ੍ਹਾਂ ਹੀ ਰੌਣਕ ਲੱਗਦੀ ਹੈ। ਅਸੀਂ ਉਹ ਮੇਲਾ ਵੇਖਣ ਵੀ ਜਾਂਦੇ ਹਾਂ ਤੇ ਆਪਣੇ ਪਿੰਡ ਵੀ ਚਲੇ ਜਾਂਦੇ ਹਾਂ, ਇੱਕ ਬਚਪਨ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ, ਆਪਣੇ ਭੈਣ ਭਰਾਵਾਂ ਨੂੰ ਵੀ ਮੇਲਾ ਆਈਦੀ ਹੈ। ਅੱਗੋਂ
0: ਸਹੀ
1: ਦੇਖੋ ਇੱਕ ਸ਼ਾਦੀ ਵੀ ਉੱਥੇ ਹੋ ਗਈ ਤਾਏ ਦੇ ਘਰ, ਸ਼ਹਿਰੋਂ ਆ
0: ਅੱਛਾ
1: ਗਏ ਦੋਵੇਂ ਭਾਈ, ਅਸੀਂ ਉੱਥੇ ਵਿਆਹੇ ਹਾਂ, ਸਾਡਾ
0: ਅੱਛਾ
1: ਆਉਣਾ ਜਾਣਾ ਵੀ ਉੱਧਰ ਹੀ ਲੱਗਿਆ। ਹੁਣ
0: ਸਹੀ
1: ਜਦੋਂ ਵੀ
0: ਸਹੀ
1: ਪਿੰਡ ਜਾਈਦਾ ਪਿੰਡ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ।
0: ਸਹੀ ਸਹੀ
1: ਹਾਂਜੀ,
0: ਤੇ ਤੁਹਾਡਾ ਜ਼ਿਆਦਾ ਜਿਹੜਾ ਜ਼ਮਾਨਾ ਸੀ ਆਪਣਾ ਟਾਈਮ ਸ਼ੁਰੂ ਦੇ ਜਿਹੜੇ 10 ਸਾਲ ਨੇ, ਉਹ
1: ਤੇ
0: ਸ਼ਕਰਗੜ੍ਹ ਵਿੱਚ ਹੀ ਗੁਜ਼ਰੇ ਸਨ, ਉਸੇ ਇਲਾਕੇ ਵਿੱਚ ਗੁਜ਼ਰੇ ਆਪਣੇ।
1: ਚੱਕਰ, ਹਾਂਜੀ, ਸ਼ੱਕਰਗੜ੍ਹ ਤੋਂ ਅੱਗੇ ਬਾਰਡਰ ਤੇ ਜ਼ੀਰੋ ਲੈਣ ਤੇ ਸਾਰੇ
0: ਸਹੀ
1: ਚੱਕਰਗੜ੍ਹ ਤੇ ਕਦੀ ਆਏ ਨਹੀਂ ਸੀ, ਜੋ ਸ਼ਹਿਰ ਆਏ ਆ ਤੇ ਫਿਰ ਪਤਾ ਲੱਗ ਗਿਆ ਵੀ ਸ਼ੱਕਰਗੜ੍ਹ ਹੈਗਾ।
0: ਸਹੀ ਅੱਛਾ ਇਹ ਦੱਸੋ ਨਾ ਕਿ ਸਕੂਲ ਦੇ ਵਿੱਚ ਕੈਸੇ
1: ਹਾਂਜੀ,
0: ਸਟੂਡੈਂਟਸ ਹੋ ਜਦੋਂ ਸ਼ੁਰੂ ਸ਼ੁਰੂ ਦਾਖਲ ਕਰਾਏ,
1: ਤੇ
0: ਸ਼ੌਕ ਨਾਲ
1: ਬਚਪਨ
0: ਦਾਖਲ ਹੋਏ
1: ਚ
0: ਸੋ
1: ਜਿਹੜੇ
0: ਜਾਂ
1: ਯਾਰ
0: ਜ਼ਬਰਦਸਤੀ ਦਾਖਲ
1: ਕੀ
0: ਕਰਾਇਆ
1: ਕੁਝ
0: ਗਿਆ ਸੀ?
1: ਯਾਰ ਨੇ ਕੁਝ ਅੱਲਾ ਨੂੰ ਪਿਆਰੇ ਹੋ ਗਏ। ਇੱਕ ਯਾਰ ਜਿਹੜਾ ਸੀ ਜਦੋਂ ਅਸੀਂ, ਹਾਂਜੀ
0: ਸ਼ੌਕ ਨਾਲ ਸਕੂਲ ਦਾਖਲ ਹੋਏ ਸੋ ਜਾਂ ਫਿਰ ਜ਼ਬਰਦਸਤੀ ਫੜ ਕੇ ਦਾਖਲ ਕਰਾਇਆ ਗਿਆ ਸੀ?
1: ਪਹਿਲੇ ਭੈਣ ਭਾਈ ਸਾਰੇ ਤਾਏ ਚਾਚਿਆਂ ਦੇ ਜਾਂਦੇ ਸੀ ਤੇ ਉਹਨਾਂ ਨਾਲ ਜਾਣਾ, ਇੱਕ ਦਫਾ ਮਾਰ ਪਈ ਤੇ ਸਕੂਲ ਛੱਡ ਕੇ ਘਰ ਆ ਗਿਆ, ਤੇ ਪਿਓ ਨੇ ਕਿਹਾ ਵੀ ਜਿਹੜਾ ਉਸਤਾਦ ਹੁੰਦਾ ਨਾ ਉਹ ਵੀ ਪਿਓ ਹੀ ਹੁੰਦਾ,
2: ਬੇਟਾ
1: ਉਹਦੀ ਗੱਲ ਦਾ ਗੁੱਸਾ ਨਹੀਂ ਕਰਨਾ, ਅੱਜ ਤੇ ਤੂੰ ਮਾਰ ਪਈ ਹੈ ਨਾ, ਤੁਸੀਂ ਕੱਲ ਨੂੰ ਇਹਦੇ ਤੋਂ ਸਬਕ ਹਾਸਲ ਕਰੋ, ਅੱਜ ਛੋਟੇ ਕੱਲ ਵੱਡੇ ਹੋਵੋਗੇ ਤੇ ਫਿਰ ਪਤਾ ਚੱਲੇਗਾ।
0: ਹਾਂ ਸਹੀ ਸਹੀ ਤੇ ਕੈਸੇ ਸਟੂਡੈਂਟਸ ਹੋ ਬਚਪਨ ਵਿੱਚ,
1: ਤੇ ਫਿਰ ਉਹ ਗੱਲ
0: ਕਲਾਸ ਦੇ ਵਿੱਚ?
1: ਬੱਲੇ ਬੰਨ ਲਈ ਤੇ ਫਿਰ ਛੁੱਟੀ ਨਹੀਂ ਕੀਤੀ, ਫਿਰ ਕੋਈ ਗਲਤ ਕੰਮ ਨਹੀਂ ਕੀਤਾ, ਸ਼ਰਾਰਤਾਂ ਨਹੀਂ ਕੀਤੀਆਂ, ਅੱਛੇ ਤਰੀਕੇ ਨਾਲ ਪੜ੍ਹੇ। ਫਿਰ
0: ਸਹੀ, ਜਿਹੜੀ 5ਵੀਂ ਤੱਕ ਦੀ ਕਲਾਸ ਸੀ ਤੁਹਾਡੀ, ਉਹ ਤੇ ਤੁਸੀਂ ਲਾਈਕ ਸਟੂਡੈਂਟ ਰਹੇ ਹੋ
1: ਹੁੰਦਾ
0: ਜਾਂ
1: ਰਿਹਾ ਸ਼ੁਰੂ ਤੋਂ,
0: ਬਸ ਸ਼ਰਾਰਤੀ ਜਿਹੇ ਬੱਚੇ ਸੋ?
1: ਪਹਿਲੇ ਦੂਸਰੇ ਤੇ, ਹਾਂਜੀ ਨਹੀਂ ਮੈਂ ਸ਼ਰਾਰਤਾਂ ਕਰਦੇ ਨਹੀਂ ਸੀ, ਸ਼ੁਰੂ ਤੋਂ ਹੀ ਸ਼ਰਾਰਤਾਂ ਵਾਲਾ ਜ਼ਿਹਨ ਨਹੀਂ ਸੀ ਆਇਆ, ਸਭ ਨਾਲੋਂ ਮੈਂ ਸਾਈਡ ਤੇ ਰਹਿਣਾ, ਕੱਲਿਆਂ ਕੱਲਿਆਂ ਰਹਿਣਾ, ਚੁੱਪ ਰਹਿਣਾ,
0: ਅੱਛਾ
1: ਸ਼ਰਾਰਤਾਂ ਨਹੀਂ ਕਰਨੀਆਂ।
0: ਜਿਆਦਾ ਖੁੱਲਣ ਮਿਲਣ ਵਾਲੀ ਆਦਤ ਨਹੀਂ ਸੀ ਤੁਹਾਡੀ?
1: ਹਾਂਜੀ
0: ਅੱਛਾ, ਤੇ ਫਿਰ ਤੁਸੀਂ ਜਦੋਂ
1: ਹਾਂਜੀ,
0: ਸਕੂਲ ਦੀ 5ਵੀਂ ਕਲਾਸ ਤੱਕ ਤੁਸੀਂ
1: ਮਤਲਬ ਗੱਲ
0: ਖਾਮੋਸ਼
1: ਇਹ
0: ਰਹੇ, ਤੁਸੀਂ ਦੋਸਤ
1: ਘਰੋਂ,
0: ਦੋਸਤ ਨਹੀਂ ਬਣਾਏ ਸਕੂਲ ਵਿੱਚ, ਕਲਾਸ ਵਿੱਚ ਦੋਸਤ ਨਹੀਂ ਸਨ ਤੁਹਾਡੇ ਕੋਈ?
1: ਹਾਂਜੀ ਸਕੂਲ ਦੇ ਦੋਸਤ ਜਿੰਨੇ ਵੀ ਸੀ ਅਸੀਂ ਅੱਜ ਵੀ ਆਪਸ ਵਿੱਚ ਕਦੀ ਕਦੀ ਇਕੱਠੇ ਹੁੰਦੇ ਆ, ਮਿਲਨੇ ਆ, ਤੇ ਜਦੋਂ ਪਿੰਡ ਰਹਿੰਦੇ ਸੀ ਪਿੰਡ ਦੇ ਜਿਹੜੇ ਮੇਰੇ ਯਾਰ ਸੀ ਉਹ ਅੱਜ ਵੀ ਯਾਰ ਜਿਹੜੇ ਨੇ, ਜਦੋਂ ਜਾਈਦਾ ਪਿੰਡ ਮਿਲੀਦਾ ਉਹਨਾਂ ਨੂੰ, ਤੇ ਜਦੋਂ ਅਸੀਂ ਪਿੰਡ ਛੱਡ ਕੇ ਆਉਣ ਲੱਗੇ ਤੇ ਇੱਕ ਮੇਰਾ ਯਾਰ ਮੈਨੂੰ ਆਇਆ ਨਹੀਂ, ਤੇ ਲੇਕਿਨ ਅਸੀਂ ਜਾਂਦੇ ਹਾਂ, ਤੇ ਫਿਰ ਇੱਕ ਕੁਦਰਤ ਵੱਲੋਂ ਐਸਾ ਸੀ ਕਿ ਮੈਂ ਜਦੋਂ ਪਿੰਡ ਜਾਣਾ ਉਹਨੂੰ ਪਤਾ ਲੱਗ ਜਾਂਦਾ ਸੀ ਤੇ ਉਹ ਮੈਨੂੰ ਸਪੈਸ਼ਲ ਮਿਲਣ ਆਉਂਦਾ ਸੀ,
0: अच्छा
1: हर दफा जो भी मैं कभी ऐसा चांस नहीं होया तो उस बंदे ने मैं ना मिलया हवा। दो साल
0: हाँ
1: पिछे एक हादसा होया तो पिंड च लड़ाई हुई तो फायरिंग हो गई, गोली लग गई तो अल्लाह प्यारा हो गया। ते लास्ट
0: ओहो
1: टाइम मैं उन्होंने मिल गया आया तो मैनू कहना भी पता नहीं, लास्ट टाइम उन्होंने जो मिले ना मैं क्या यार आ गई हाँ, कहता यार लगता कि असं अगे जाके मिलेंगे। हालात
0: हाय
1: से उदो काफी गल्ला बातें हुई तकरीबन एक घंटा जा पिछा हो गई, और
0: ओह
1: जो मैं बाहर आ गया बाद पता चला भी हादसा हो गया तो मैं क्या ओद दिलो सच्चियां गल्ला निकलदिया सी,
0: बिल्कुल
1: वो याद
0: बिल्कुल
1: आंदा कदी कदी। तो बहुत सोहना ओद टाइम लंघिया, जद भी पिंड जाना उन्हू मैं मिलना या उन्हें मैं लभ के मिलना, कभी असं
0: सही
1: मिस नहीं किया है भी लाजमी मिलना।
0: सही सही। अच्छा बचपन दी कोई
1: हाँ
0: ऐसी याद
2: जी
0: है जिहड़ी हुण तक तुहाडे दिली छित ते अटकी हुई है, ते तुसी समझदे हो कि ए गल जिहड़ी ना अच्छी या बुरी किसी तरह दी वी जिहड़ी तुसी समझदे हो कि शेयर करना चाहो, कि कोई जिहड़ी तुसी भुलना वी चाहो ते नहीं भुल सकदे, कोई बचपन दी हो 10-12 साल दी उम्र तक दी कोई ऐसी याद।
1: नहीं, मैं इस तरह का तो कोई भी नहीं भी जेड़ी ना, बस यही कि बाद शहर आ गया मैं तकरीबन 9 साल का जो शहर आ गया, 8 साल का सी। तो फिर शहर का तो पिंड का थोड़ा फर्क होंगे, शहर के जेड़ा मैं पिंड वर्गा माहौल नहीं सी है गा।
0: केड़े शहर आए सो उस वेले,
1: ते माँ प्यो ने
0: केड़े शहर आए।
1: सारिया असि नारोवाल, फिर नारोवाल शहर आ गए सी,
0: अच्छा
1: फिर
0: अच्छा ठीक
1: माँ प्यो ने सारिया ख्वाहिशा पूरिया कीतिया। ते जो मैं 14 साल का होया तो बाबा जी फिर रुखसत हो गए दुनिया तो, वो फिर घर
0: ओ
1: दिया जिम्मेदारियां पै गईं सारी।
0: सही। तो तुसी वड्डे भरा सो जाहिर है, बाकी
1: नाले
0: भैणां भी छोटियां सन तुहाडे कोलों।
1: पढ़ना में
0: ठीक
1: बाबा है तो उन्हें हर ख्वाहिश पूरी की थी, हर
0: सही,
1: चीज लगे थे।
0: बादशाह ही होंदी है ना,
1: हाँ
0: प्यो दे
1: जी,
0: सिर ते बादशाह ही होंदी है।
1: एक
0: बिल्कुल
1: भैन वड्डी सी ते फिर 3 छोटियां सन,
0: छोटे बच्चे सन, सारे छोटे सन ना, तुसी खुद 14 साल दे सो ते तुहाडे कोलों
1: शेर
0: छोटे सारे
1: पढ़िया
0: छोटे बच्चे
1: अलामा
0: सन।
1: इकबाल दा। हाँ जी, मैं एक अलामा इकबाल दा एक शेर पढ़िया अखबार दे विच, खुद ही में गुम है खुदाई तलाश कर
2: वाह
1: काफ़ल। मैं अपने बाबा नु कहा मैं बाबा मेनू गल समझाओ, उन्हें कहा पुत्र तू छोटा है हजे, ऐसी चीज नु संभाल के रख तेरी कितने काफी
0: किताब
1: पड़ेगी।
0: सही
2: दिले किताब
1: हयाती दा पता नहीं किन्नी की दी की दी नहीं, मैं पहले तुर जाना कि नहीं मैं हो
0: सही
1: यार मैं तेन गाइड करा, नहीं तो तू बना चीज नो
0: जी। जनाब साडे नाल
1: लगभग।
0: अपनी खूबसूरत यादां शेयर कर रहे सन इश्तियाक अंसारी साहब, ते इंशाल्लाह अगे भी मौका लगा तुहाडे कोलों सानूं टाइम मिलिया ते तुहानूं इस मौजू ते या बल्कि होर भी मौजूआत ते जरूर असीं तकलीफ
1: हाँ
0: देंगे
1: जी
0: कि तुसीं नाल नाल एक कैथारसिस होए, असीं अपने दिल दा भार लाण लई अपने दोस्तां नाल
1: बिल्कुल
0: अपनी औलादां
1: बिल्कुल,
0: नाल आने वाली नौजवान नस्ल दे नाल ये चीजां फेसबुक ते व्हाट्सएप ते
1: हाँ जी
0: यूट्यूब
1: हाँ
0: ते
1: जी
0: महसूस कर
1: बिल्कुल
0: रहे हां, ते इंशाल्लाह ताला ये चीजां जाया नहीं होंदियां, साडी पूरी तहजीब तुहाडी जबानी महफूज हो रही है,
1: बिल्कुल,
0: कल्चर उस वेले दा पैसा केड़ा चलदा
1: हाँ जी
0: सी, उस
1: बिल्कुल
0: वेले सोना केड़े पास सी, उस वेले तेल केड़े पास सी, उस वेले घ्यो किस तरह
1: हाँ
0: सी,
1: जी
0: एक आदमी दी तनख्वाह कितनी होंदी सी। देखो कितनी देखण च छेती छोटियां गल्लां ने, लेकिन पूरी तहजीब नू एक कवर कर लैंदियां ने,
1: हाँ
0: इन्हां गल्लां
1: जी,
0: दे अंदर पूरा जमाना समा जांदा है, ते ए
1: सानू
0: बहुत
1: 50 पैसे
0: शुक्रिया।
1: मिलते रहे ने स्कूल जान टाइम।
0: 50 पैसे हो गए सन
1: हाँ
0: तुहाडे तक आंदे आंदे माशाल्लाह तरक्की हो गई सी ना, देखो अली भाई दे
1: जी
0: जमाने तो, इश्तियाक भाई दे
1: अच्छा
0: जमाने आंदे आंदे जेब खर्ची 50 पैसे हो गई
1: जी,
0: सी, ते गिनी वड्डी गल है कि ना हर 5 साल बाद डिफरेंस आंदा है ते तब्दीली आंदी है जमाने दे अंदर अंदर। बहुत शुक्रिया इश्तियाक भाई,
1: हाँ
0: सोहनिया
1: जी मैडम
0: सोहनिया यादा
1: जी
0: शेयर
1: बिल्कुल
0: कीतियां, बहुत शुक्रिया।
2: बिल्कुल, ਸਾਡੇ ਜ਼ਮਾਨੇ ਚੋ ਪੈਸੇ ਇਹ ਨਹੀਂ ਸਨ, ਸਾਡੇ ਜ਼ਮਾਨੇ ਚੋ 1 ਪੈਸਾ ਸੀ 2 ਪੈਸੇ ਸਨ,
0: हाँ
2: ਜਿਹਨੂੰ
0: बिल्कुल
2: ਪੈਸਾ ਟੱਪਾ ਕਹਿਲਾਣਾ ਸੀ ਟੱਕਾ,
0: हाँ
2: ਉਸ
0: हाँ
2: ਕੋ ਨਾ ਸੀ ਪਿੱਤਲ ਦਾ ਮੋਰੀ ਵਾਲਾ ਪੈਸਾ
1: ਮੋਰੀ
2: ਹੁੰਦਾ
0: ਵਾਲਾ
2: ਸੀ,
0: ਪੈਸਾ,
2: ਪਿੱਤਲ
0: ਵਾਲਾ ਪੈਸਾ ਪੰਜਾਬ ਦੇ ਜ਼ਮਾਨੇ ਵਿੱਚ ਮੋਰੀ ਵਾਲਾ ਚੱਲਦਾ
2: ਪੈਸਾ,
0: ਸੀ। ਸਹੀ
2: ਇੱਕੋ ਨਾ ਸੀ
0: ਸਹੀ
2: ਤਾਂਬੇ ਵਾਲਾ ਪੈਸਾ, ਇੱਕੋ ਨਾ ਸੀ ਟੱਕਾ ਜਿਹੜਾ ਗਿਲ ਟਾਈਪ ਨਾਲ ਉਹ ਬਣਿਆ ਸੀ ਟਿਕ
0: ਅੱਛਾ
2: ਟਕਾ, ਇੱਕੋ ਨਾ ਸੀ 4 ਆਨੇ, ਇੱਕੋ ਨਾ ਸੀ ਆਨਾ ਆਨਾ
1: ਮੈਂ
2: ਵੀ
1: ਇਜਾਜ਼ਤ ਚਾਹਾਂ,
0: ਸੀ। ਜੀ
1: ਆਖਿਰ
0: ਜੀ ਜੀ
1: ਕੋਈ
0: ਇਸ਼ਤਿਹਾਰ ਭਾਈ ਬਹੁਤ
1: ਦਿਨ
0: ਸ਼ੁਕਰੀਆ,
1: ਕੰਮ
0: ਬਹੁਤ
1: ਸ਼ੁਰੂ ਹੋ
0: ਸ਼ੁਕਰੀਆ,
1: ਰਿਹਾ ਤੇ
0: ਨਾਲ ਨਾਲ
1: ਇਨਸ਼ਾਅੱਲਾ
0: ਛੱਪੇ
1: ਫਿਰ
0: ਰਹਿਣਾ, ਅਗਰ
1: ਮੁਲਾਕਾਤ
0: ਤੁਸੀਂ ਸਫ਼ਰ
1: ਹੋਵੇਗੀ
0: ਕਰ
1: ਨੈਕਸਟ
0: ਰਹੇ ਹੋ ਮੇਰੇ ਨਾਲ,
1: ਪ੍ਰੋਗਰਾਮ।
0: ਸੁਣਦੇ ਰਹਿਣਾ ਦੋਸਤਾਂ ਨੂੰ,
1: ਹਾਂਜੀ
0: ਇਨਸ਼ਾਅੱਲਾ ਮੇਰੀ ਰਿਕਾਰਡਿੰਗ ਜ਼ਰੂਰ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਤੋਂ ਮਾਨ ਤੋਂ ਆਪਣੀ ਡਿਊਟੀ ਤੇ ਜਾ ਰਹੇ ਜਨਾਬ, ਖੈਰ ਨਾਲ
1: ਬਹੁਤ
0: ਜਾਓ
1: ਸ਼ੁਕਰੀਆ,
0: ਤੇ ਅੱਲਾ ਦੀ ਆਵਾਨ ਚ ਰਹੋ।
1: ਹਾਂਜੀ
0: ਅੱਗੇ ਚਲੀਏ ਹੁਣ, ਅਗਲੇ ਸਾਡੇ ਦੋਸਤ ਸਾਡੇ ਨਾਲ ਰਾਜਾ ਗਫੂਰ ਸਾਹਿਬ
1: ਜੀ, ਬਹੁਤ
0: ਸ਼ਾਮਿਲ ਨੇ,
1: ਸ਼ੁਕਰੀਆ।
0: ਇਹਨਾਂ ਦਾ ਮੈਂ ਤੁਹਾਨੂੰ
1: ਵੈਲਕਮ
0: ਬਹੁਤ
1: ਸਾਹਿਬ,
0: ਸਤਿਕਾਰ
1: ਵੈਲਕਮ
0: ਦੇ ਚੁੱਕੀ ਹਾਂ,
1: ਸ਼ਾਮਦੀਪ ਜੀ ਆਇਆਂ ਨੂੰ,
0: ਇਹਨਾਂ ਨੂੰ ਅਸੀਂ ਇੱਕ ਵਾਰੀ ਫਿਰ ਖੁਸ਼ਾਮਦੀਦ ਕਹਿੰਦੇ ਹਾਂ। ਐਫ ਐਮ ਰੋਡੀਓ ਤੋਂ ਡੈਨਮਾਰਕ ਵਿੱਚ ਮੁਨਸਲਿਕ ਨੇ,
1: ਥੈਂਕ ਯੂ ਸੋ
0: ਤੇ
1: ਮਚ ਜਨਾਬ,
0: ਮਾਸ਼ਾਅੱਲਾ ਆਪਣੇ ਪ੍ਰੋਗਰਾਮ ਬੜੀ ਖੂਬਸੂਰਤੀ ਦੇ ਨਾਲ ਕਰਦੇ ਨੇ, ਜਾਣੀ ਪਛਾਣੀ ਸ਼ਖਸੀਅਤ ਨੇ ਮੀਡੀਆ ਦੇ ਵਿੱਚ। ਇਹਦੇ ਇਲਾਵਾ ਮੈਂ ਖੁਸ਼ਾਮਦੀਦ ਕਹਾਂਗੀ ਸ਼ਾਹਿਦ ਚੌਹਾਨ ਸਾਹਿਬ ਨੇ, ਸਾਊਥ ਅਫਰੀਕਾ ਤੋਂ ਸਾਨੂੰ ਜੁਆਇਨ ਕਰ ਲਿੱਤਾ ਹੈ। ਤੇ ਸ਼ਾਹਿਦ ਭਾਈ ਬੜਾ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਤੇ ਸਾਡੇ ਨਾਲ ਸ਼ਾਮਿਲ ਹੋਏ। ਅਸੀਂ ਪਹਿਲੇ ਰਾਜਾ ਗਫੂਰ ਸਾਹਿਬ ਵੱਲ ਜਾਵਾਂਗੇ, ਉਹਨਾਂ ਦੀਆਂ ਅਸੀਂ ਬਚਪਨ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਗੱਲਾਂ ਸੁਣਾਂਗੇ। ਰਾਜਾ ਗਫੂਰ ਸਾਹਿਬ, ਤੁਸੀਂ ਕਿਹੜੇ ਇਲਾਕੇ 'ਚ ਕਦੋਂ ਪੈਦਾ ਹੋਏ, ਇਰਦ ਗਿਰਦ ਦਾ ਮਾਹੌਲ, ਮਾਂ ਬਾਪ ਦਾ ਰਵੱਈਆ, ਭੈਣਾਂ ਭਰਾਵਾਂ 'ਚ ਤੁਹਾਡਾ ਨੰਬਰ, ਅੰਮੀ ਜੀ ਦੇ ਤੁਹਾਨੂੰ ਕੀ ਕਹਿੰਦੇ ਸਨ, ਅੰਮੀ ਜੀ ਦੇ ਹੱਥ ਦੇ ਕਿਹੜੇ ਖਾਣੇ ਤੁਹਾਨੂੰ ਯਾਦ ਆਉਂਦੇ ਨੇ, ਸਕੂਲ ਕਿਸ ਤਰ੍ਹਾਂ ਜਾਣਾ ਸ਼ੁਰੂ ਹੋਏ ਹੋ, ਤੇ ਸਕੂਲ 'ਚ ਕਿਹੜੀ ਕਿਹੜੀ ਦੋਸਤੀਆਂ 5-10 ਸਾਲ 12 ਸਾਲ ਦੀ ਉਮਰ ਤੱਕ ਰਹੀਆਂ। ਤਸ਼ਰੀਫ ਲਿਆਓ ਜਨਾਬ, ਆਪਣੀਆਂ ਸੋਹਣੀਆਂ ਸੋਹਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ।
2: ਬਹੁਤ ਸ਼ੁਕਰੀਆ ਮੁਮਤਾਜ਼ ਸਾਹਿਬ, ਆਪਨੇ ਇਤਨਾ ਅੱਛਾ ਪ੍ਰੋਗਰਾਮ ਜੋ ਹੈ ਹੋਸਟ ਕੀਆ, ਬੜੇ ਬੜੇ ਅੱਛੇ ਮਹਿਮਾਨ ਮੈਂ ਲਵਾਏ, ਅਲੀ ਅਸਗਰ ਸਾਹਿਬ ਕੀ ਬਾਤਾਂ ਸੁਣੀ, ਹਮੇਂ ਵੀ ਆਪਣਾ ਬਚਪਨ ਜੋ ਹੈ ਵੋ ਯਾਦ ਆ ਗਿਆ, ਔਰ ਦੂਸਰੇ ਭਾਈ ਜੋ
1: ਪੰਜਾਬੀ
2: ਹਮਾਰੇ ਬੋਲ
1: ਪੰਜਾਬੀ
2: ਰਹੇ ਥੇ,
1: ਗਫੂਰ ਭਾਈ ਪੰਜਾਬੀ ਬੋਲਣੀ ਹੈ, ਪੰਜਾਬੀ ਦਾ ਪ੍ਰੋਗਰਾਮ ਹੈ,
0: ਪੰਜਾਬੀ ਬੋਲਣੀ ਹੈ ਜਨਾਬ,
2: ਸੌਰੀ ਜੀ,
0: ਪੰਜਾਬੀ ਚਾਓ। ਹਾਂਜੀ
2: ਬਿਸਮਿਲ੍ਲਾ, ਤੁਹਾਡਾ ਜ਼ਮਾਨਾ ਮੈਂ ਅਲੀ ਅਸਗਰ
1: ਉਹਦੀ
2: ਸਾਹਿਬ,
1: ਵਜ੍ਹਾ ਇਹ ਕਿ ਸਾਡੇ ਤਕਰੀਬਨ ਬਹੁਤ ਜ਼ਿਆਦਾ ਲੋਕ ਪ੍ਰੋਗਰਾਮ ਨੂੰ ਸੁਣ ਰਹੇ ਹੁੰਦੇ ਨੇ ਲਾਈਵ, ਤੇ ਉਹ ਫਿਰ ਸਨ ਮੈਸੇਜ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬੀ।
2: ਨਦੀਮ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਯਾਦਾਨੀ ਦਾ, ਕਿ ਮੈਂ ਪੰਜਾਬੀ 'ਚ ਕੋਸ਼ਿਸ਼ ਕਰਾਂਗਾ, ਪੰਜਾਬੀ 'ਚ ਹੀ ਗੱਲ ਕਰਾਂ ਪੂਰੀ। ਜਿਹੜਾ ਅਸਗਰ
0: ਜੀ
2: ਸਾਹਿਬ
0: ਜੀ
2: ਮੈਂ ਗੱਲਾਂ ਸੁਣੀਆਂ, ਬੜਾ ਅੱਛਾ ਲੱਗਾ, ਤੁਹਾਡੀਆਂ ਗੱਲਾਂ ਵੀ ਸਾਹ ਨਾਲ ਨਾਲ ਤੁਸੀਂ ਕਰਦੇ ਹੋ, ਮੁਮਤਾਜ਼ ਸਾਹਿਬ ਦੀਆਂ ਗੱਲਾਂ, ਉਹਨਾਂ ਦੇ ਸਵਾਲ ਆ ਬਚਪਨ ਦੇ ਬਾਰੇ 'ਚ ਉਹਨਾਂ ਨੇ ਪੁੱਛਿਆ, ਅਤੇ ਮਾਸ਼ਾਅੱਲਾ 15 ਸਾਲ ਦੀ ਉਮਰ 'ਚ ਸਾਰਿਆਂ ਦੇ ਹਾਲਾਤ ਤਕਰੀਬਨ ਬਰਾਬਰ ਹੀ ਹੁੰਦੇ ਨੇ, ਜਿਹੜਾ ਅਸੀਂ ਦੌਰ ਦੇਖਿਆ ਉਹ ਤਕਰੀਬਨ ਸਾਰਿਆਂ ਦਾ ਬਰਾਬਰ ਦਾ ਹੀ ਦੌਰ ਹੈ। ਵਾਲਦੈਨ ਬਹੁਤ ਮੁਹੱਬਤ ਕਰਦੇ ਸਨ, ਮੈਂ ਪਿੰਡੀ 'ਚ ਪੈਦਾ ਹੋਇਆ, ਪਿੰਡੀ ਮੇਰਾ ਸ਼ਹਿਰ ਹੈ, ਵੈਸੇ ਮੇਰਾ ਗਾਉਂ ਗੁਲਿਆਣਾ, ਗੁਲਿਆਣੇ ਦਾ ਮੈਂ ਰਹਿਣ ਵਾਲਾ, ਅਤੇ ਮੇਰਾ ਬਚਪਨ ਸਾਰਾ ਪਿੰਡੀ 'ਚ ਗੁਜ਼ਰਿਆ।
3: ਗੁਜਰ ਖਾਨ ਗੁਲਿਆਣਾ,
2: ਗੁਜਰ ਖਾਨ
1: ਅੱਛਾ, ਗੁਜਰ ਖਾਨ ਗੁਲਿਆਣਾ, ਅਸੀਂ ਗੁਜਰਾਤ ਵਾਲਾ ਗੁਲਿਆਣਾ।
2: ਅੱਛਾ, ਉਹ ਖਾਰੀਆਂ ਕੋਲੇ
1: ਜੀ ਜੀ,
0: ਅੱਛਾ
2: ਉਹ ਖਾਰੀਆਂ ਕੋਲੇ,
0: ਅੱਛਾ।
2: ਤੇ ਬੜਾ ਅੱਛਾ ਦੌਰ ਸੀ, ਬੜਾ ਅੱਛਾ ਜ਼ਮਾਨਾ ਸੀ, ਵਾਲਦੈਨ ਜਿਹੜੇ ਨੇ ਬਹੁਤ ਪਿਆਰ ਕਰਦੇ ਸਨ ਬੱਚਿਆਂ ਨਾਲ, ਜਿਸ ਤਰ੍ਹਾਂ ਅਲੀ ਅਸਗਰ ਸਾਹਿਬ ਦੱਸਿਆ ਕਿ ਸਾਡੇ ਨਾਲ ਹੀ ਵਾਲਦੈਨ ਬਹੁਤ ਪਿਆਰ ਕਰਦੇ ਸਨ, ਸਕੂਲ ਜਾਂਦੇ ਸਾਂ ਲਾਲ ਕੁੜਤੀ ਮੈਂ ਜਾਂਦਾ ਸੀ, ਸਕੂਲ ਜਾਂਦਾ ਸੀ ਪਿੰਡੀ, ਤੇ ਉੱਥੇ
0: ਪੜ੍ਹਦੇ ਕਿਹੜਾ ਨਾਂ ਸੀ, ਕੀ ਨਾਂ ਸੀ ਤੁਹਾਡੇ ਸਕੂਲ ਦਾ?
2: ਓਲਡ ਬਿਲਡਿੰਗ ਨਾਂ ਸੀ ਉਹਦਾ ਜੀ।
0: ਅੱਛਾ, ਗਵਰਨਮੈਂਟ ਦਾ ਸਕੂਲ ਸੀ?
2: ਗਵਰਨਮੈਂਟ ਦਾ ਸਕੂਲ ਸੀ, ਲਾਲ ਕੁੜਤੀ
0: ਤੇ ਗਰਾਊਂਡ ਹੈ ਸਭ ਦੇ ਵਿੱਚ ਦੌੜਨ ਭੱਜਣ, ਗਵਰਨਮੈਂਟ ਦੇ ਸਕੂਲ ਤੋਂ ਸਭ ਤੋਂ ਪਹਿਲੇ ਦਿਮਾਗ 'ਚ ਤਾਂ ਵੱਡੇ ਵੱਡੇ ਗਰਾਊਂਡ ਹੋਣਗੇ, ਵੱਡੇ ਵੱਡੇ ਕਮਰੇ
2: ਹੋਣਗੇ। ਵੱਡੇ ਵੱਡੇ ਗਰਾਊਂਡ ਵਾਲਾ ਸੀ ਉਹਨਾਂ ਦੀਆਂ ਦੋ ਬ੍ਰਾਂਚਾਂ ਸੀ ਨਾ, ਇੱਕ ਦੂਜੇ
1: ਮੈਡਮ ਜੀ
2: ਤਾਰਕਾਬਾਦ ਸੀ ਤੇ ਓਲਡ ਬਿਲਡਿੰਗ ਸੀ, ਬੇਸਿਕਲੀ ਇੱਕੋ ਹੀ ਸਕੂਲ ਸਨ ਦੋਨੋਂ, ਉਹ ਪ੍ਰਾਇਮਰੀ ਤੱਕ ਸੀ, ਉਹ ਦੂਜਾ
0: ਸੀ ਉਹ
2: ਵੀ ਸ਼ੁਰੂ ਹੋ ਜਾਂਦਾ ਸੀ, ਇਹ ਓਲਡ ਬਿਲਡਿੰਗ ਪ੍ਰਾਇਮਰੀ ਤੱਕ ਸੀ।
0: ਅਲੀ ਭਾਈ ਕੁਝ ਕਹਿ ਰਹੇ ਨੇ, ਪੁੱਛ ਰਹੇ ਨੇ ਕੁਝ ਜੀ, ਅਲੀ ਭਾਈ ਕੀ ਪੁੱਛ ਰਹੇ ਹੋ?
2: ਪ੍ਰਾਇਮਰੀ ਸਕੂਲ ਸੀ ਜਿਹੜਾ 5ਵੀਂ ਤੱਕ, ਉਸ ਤੋਂ ਬਾਅਦ 8ਵੀਂ ਤੱਕ ਜਿਹੜਾ ਸੀ ਉਹ ਤਾਰਕਾਬਾਦ ਸੀ ਜਿਹਨੂੰ ਕਹਿੰਦੇ ਸਨ ਨਾ। ਇਸ ਵਕਤ ਦੇ ਜਿਹੜੇ ਆਰਮੀ ਚੀਫ ਨਾ ਸਾਡੇ ਆਸਮ ਮਨੀਰ ਸਾਹਿਬ, ਉਹਨਾਂ ਦੇ ਵਾਲਦ ਉਸ ਦੌਰ ਦੇ ਹੈਡਮਾਸਟਰ ਸਨ
0: ਜੀ ਜੀ ਜੀ ਜੀ ਜੀ
2: ਤੁਸੀਂ ਦੂਸਰੇ ਗਰਾਊਂਡ ਵਾਲੇ ਸਕੂਲ ਦੀ ਜ਼ਿਕਰ ਕਰ ਰਹੇ ਹੋ, ਤਾਂ ਵੱਡਾ ਗਰਾਊਂਡ ਸੀ, ਹਾਕੀ ਗਰਾਊਂਡ ਸੀ, ਫੁੱਟਬਾਲ ਖੇਡੀ ਦਾ ਸੀ, ਹਾਕੀ ਖੇਡੀ ਦਾ ਸੀ। ਚਲੋ ਐਨੀ, ਉਹ ਬੜਾ ਅੱਛਾ ਉਹ ਵਕਤ ਗੁਜ਼ਰਿਆ। ਬਚਪਨ ਦੀ ਯਾਦ ਹੈ ਜੀ, ਛੋਟੇ ਸੀ, 5 ਭੈਣ ਭਾਈ ਸੀ ਅਸੀਂ, ਇੱਕ ਘਰ 'ਚ ਅਸੀਂ ਪਲੇ, ਬੜੀ ਮੁਹੱਬਤ ਸੀ, ਵਾਲਦਾ ਸਾਨੂੰ ਆਪਣੀ ਵਾਲਦਾ ਨੂੰ ਅਸੀਂ ਅੰਮੀ ਜੀ ਕਹਿੰਦੇ ਸਾਂ, ਦਾਦੀ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਸਨ, ਉਹਨਾਂ ਨੂੰ ਅਸੀਂ ਬੇਜੀ ਕਹਿੰਦੇ ਸਾਂ, ਵਾਲਦਾ ਨਹੀਂ ਕਹਿੰਦੇ ਸਾਂ, ਬੇਜੀ ਕਹਿੰਦੇ ਸਾਂ। ਬਹੁਤ ਖਿਆਲ ਕਰਦੇ ਸਨ, ਹਰ ਵਕਤ ਸਾਡੀ ਵਾਲਦਾ ਨੂੰ ਡਾਂਟਦੇ ਰਹਿੰਦੇ ਸਨ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ।
0: ਅੱਛਾ,
2: ਤੇ ਕਦੀ ਕਦੀ ਉਹ ਵਾਲਦਾ ਜਿਹੜੇ ਨਾ ਜ਼ਿਆਦਾ ਉਹ ਪਿੰਡ 'ਚ ਰਹਿੰਦੇ ਸਨ, ਪਿੰਡੀ ਨਹੀਂ ਸਨ ਰਹਿੰਦੇ, ਤੇ ਦਾਦੀ ਸਾਡੇ ਨਾਲ ਰਹਿੰਦੇ ਸਨ, ਤਾਂ ਫਿਰ ਉਹ ਵਾਲਦਾ ਜਿਹੜੇ ਘਰ ਦੇ ਕੰਮ ਹੁੰਦੇ ਸਨ, ਫਿਰ ਆਉਂਦੇ ਰਹਿੰਦੇ ਸਨ, ਮਹੀਨੇ ਮਹੀਨਾ ਮਹੀਨਾ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਰਹਿੰਦੇ ਸਨ। ਅਸੀਂ ਜਿਹੜੇ ਪੜ੍ਹਦੇ ਸਾਂ ਅਸੀਂ ਮਰੀ ਬਰੂਰੀ ਰਹਿੰਦੇ ਸੀ,
0: ਅੱਛਾ,
2: ਤਾਂ ਅਸੀਂ ਵਹਿਨ ਜਾਂਦੇ ਸੀ, ਵਹਿਨ ਸਕੂਲ ਜਾਂਦੇ ਸੀ, ਵਾਪਸੀ 'ਤੇ ਆਉਂਦੇ ਸੀ, ਬਾਅਦ ਬੜਾ ਦਿਲ ਕਰਦਾ ਸੀ, ਬਾਕੀ ਬੰਜੇ ਬੱਚੇ ਜਿਹੜੇ ਟੁੱਟਦੇ ਜਾਂਦੇ, ਅਸੀਂ ਕਿਉਂ ਨਹੀਂ ਟੁੱਟਦੇ ਜਾਂਦੇ, ਬਾਅਦ ਦਫ਼ਾ ਸ਼ੌਕ ਨਾਲ ਉੱਥੋਂ ਟੁੱਟਦੇ ਆਉਂਦੇ ਸੀ ਬੱਚਿਆਂ ਨਾਲ, ਜਿਸ ਤੁਸੀਂ ਦੱਸਿਆ ਇੱਕ ਦੂਜੇ ਦੇ ਹੱਥ ਰੱਖਣੇ, ਇੱਕ ਦੂਜੇ ਦੇ ਕੰਧੇ 'ਤੇ ਹੱਥ ਰੱਖਿਆ ਆ, ਹੁਣ ਇੱਥੇ ਕੰਧੇ 'ਤੇ ਹੱਥ ਰੱਖਣਾ ਬੜਾ ਅਜੀਬ ਲੱਗਦਾ, ਯੂਰਪ 'ਚ ਅਸੀਂ ਆ ਗਏ, ਲੇਕਿਨ ਉਸ ਕੰਧੇ 'ਤੇ ਹੱਥ ਰੱਖਣਾ ਚੱਲਣਾ ਜਿਹੜਾ ਮੁਹੱਬਤ ਦੀ ਨਿਸ਼ਾਨੀ ਸੀ।
0: हाँ बिल्कुल, ये संगी
3: यारी
0: बेली है, वो कह रहे थे ना संगी बेली है।
3: संगी बेली जा रहे, मोहब्बत नाल जा रहे,
0: हाँ
3: ते फिर वापस पैदल भी जाना। अयूब साहब का दौर
2: गुलियाना
3: सी।
2: साहब डबल डेकर ही सफर गुलियाना साहब दसो ना, डबल डेकर ही चलनी सी तुहाडे पासे।
3: बिल्कुल, डबल डेकर बहुत सफर कीता जी,
0: अच्छा
3: बहुत सफर कीता डबल
0: अच्छा
3: डेकर। मैं
0: डबल डेकर चलती सी पिंडी बीच।
3: पिंडी भी चलती सी, बहुत अच्छी चलती सी,
2: बड़ा
3: बड़ी
2: अरसा चलती है।
3: पॉपुलर सी जड़ा ना, बहुत सवारियां,
0: नहीं,
3: खासकर स्टूडेंट, और
0: मैं कदी
3: खासकर
0: नहीं देखी।
3: हर वेले भरिया होंदिया सर, स्टूडेंट नाल लड़के लड़कियां नाल भरिया,
0: वाह वाह,
3: बस भरी होंदी सी। लियाकत
0: देखो
3: बाग
0: जी,
3: दा दौर सी,
0: ये
3: ये मरी रोड ते चलदी होंदी सी ज्यादातर जड़ा ना।
0: केड़े सन तो केड़े सन
2: नहीं
0: तक जारी रही डबल डेकर?
2: मैडम जी,
3: एग्जैक्ट
2: डबल
0: सन
2: डेकर जिहड़ी है, इन्हां ने रोड जिहड़ा सी ना, इन्हां ने जिहड़ा है सी ना रूट, ओ राजा बाजार तू वाया अयूब पार्क निकल गए, इन्हां ने इलाका पुरानी जेल तू निकल गए ना,
3: जी जी
2: फिर
0: हाँ
2: अयूब पार्क तू बाहर निकल के मुरगा जांदी सी, तां मैं इन्हां नूं पता, क्योंकि मैं मुरगा जाना रहा, इन्हां ने गुजर के जाना रहा।
0: अच्छा
2: बिल्कुल
0: अच्छा अच्छा नहीं, मैं और राजा साहब नु ही पूछिए कि राजा साहब को याद है कि जमाने का ये टाइम रहा जिथे डबल डेकर कितने साल चली होनी है पिंडी विच?
3: बहुत साल चली है डबल डेकर, और मैं एग्जैक्टली इतनी हूँ फिक्र काउंट कर सकता जरा ना, तो
0: हाँ
3: मैं नहीं काउंट
0: ये
3: किया,
0: असि गूगल तो पता करांगे, गूगल तो पता करांगे।
3: पता लग गया हूँ, याद आ जाएगा सन, याद आ जाएगा। उस तो
0: सही
3: बाद
0: सही
3: दूसरा
0: सही
3: बसों का अड्डा होंदा सी पिंडी च ना,
0: अच्छा
3: उतों भी बसा चलदियां सन, फिर इतों राजा अपना सदर जरा सी, टांगियां का अड्डा सी, इसी तरह टांगियां का रवाज सी, डबल डेकर का रवाज सी, सैकलों का रवाज सी, पैदल लोग जाते सन, टांगे ते ज्यादा सफर करते सन, परमानेंट लोगों ने टांगा लवाया हुआ सी, बच्चे स्कूल टांगियां ते जाते सन
0: टांगा ज्यादा चलता सी।
3: टांगा
0: बिल्कुल
3: से।
0: बिल्कुल बिल्कुल, टांगा ते काफी देर तक जाके, हुण मेरा ख्याल है कोई 20 साल हो ने, ते टांगा लियाकत रोड ते चलता सी ते बंद होया जरा आखिरी
3: नहीं
0: उस
3: हुण ते
0: पासे दा
3: टांगा
0: टांगा।
3: एक मॉडर्न सवारी हो गई, अमीरां दी सवारी हो गई जिहड़ा, हुण ते शौक
0: बिल्कुल
3: नाल, उस
0: बिल्कुल
3: वेले शौक नाल पिंडी च टांगे बहुत रखे जांदे सन, बड़े
0: बिल्कुल
3: पॉपुलर सन, बड़े शौकीन मिजाज लोग सन, उस वक्त टांगा दौड़ांदे
0: बिल्कुल
3: सन।
0: सही, क्योंकि सड़कां खुलियां सन ना, गड्डियां घट सन, ते टांगा मजा करदा सी टुरदे टुरदे भी। हुण ते ट्रैफिक किन्ना हो गया, टांगा भी किथे बेचारा फिरे,
3: उस वेले
0: वो भी की
3: टैक्सी
0: करे।
3: जिहड़ी है बहुत छोटी होंदी सी, फोक, पता नहीं फोक्सी केड़ी टैक्सी होंदी सी जिहड़ी,
0: फोक्सी बिल्कुल, फोकस के
3: बिल्कुल
0: फोक्सी कोई नाम सी उदा,
3: वो बहुत सस्तियां
0: बिल्कुल
3: सन जाने वास्ते, वालदैन बच्चे ने,
0: मोरस मोरस टैक्सी होंदी सी,
3: मोरस
0: मोरस
3: टैक्सी,
0: टैक्सी होंदी सी।
3: जी, बिल्कुल।
0: हाँ
3: ते बड़ा मोहब्बत सी लोगों का, बड़ा प्यार होंदा सी, वालदैन का जिक्र करते हो, मल्ला बरादरी, तुसी जिथे शहर च रह रहे हो, मल्ले गली च रह रहे हो, वो लोग बहुत एक दूजे नाल प्यार करते सन, सारे बच्चे जड़े गलियां च खेडते सन, उन्होंने सारे लुक आफ्टर करते सन, वालदैन
0: सही
3: नूं देखण दी जरूरत कौन सी, कोई बच्चा गलत काम कर रहा तो दूजा पड़ोसी भी तुहाडा जिहड़ा वो तुहानूं वाच कर रहा, तुहानूं देख रहा है।
0: बिल्कुल बिल्कुल।
3: ते
0: अच्छा ये दसो ना कि घरों स्कूल जाते सो तो फिर अम्मी जी सवेरे नाश्ता की कराते सन, ते की लैके जाते सो, कोई टिफिन शिफन कोई लैके जाते सो नाल अद्धी छुट्टी वेले, की करते सो
3: नहीं
0: फिर?
3: जी, असी थोड़े जे मॉडर्न हो गए सन, डब्बे च पा के देंदे सन,
0: हाँ वो टिफिन लैके जाते सो
3: डब्बन
0: ना नाल।
3: नहीं, टिफिन दा मैनूं बड़ा अच्छी तरह याद है, टिफिन मैं इत्थे जिस मुल्क च आया ते मैं टिफिन लै के आया, खरीद के लै के आया सी,
0: हाँ
3: इत्थे
0: मतलब भी
3: जे
0: बड़ा पसंद से हो जाए, ढकना से बंद
3: टक्कण
0: करके
3: वाला
0: टिफिन
3: तीन तीन
0: आता
3: डब्बे होंदे
0: है।
3: सन, चार डब्बे होंदे सन जी,
0: वो बड़ा अच्छा लगता है, बिल्कुल
3: बहुत अच्छा
0: बिल्कुल।
3: लगता सी, और खाना गर्म रहता सी,
0: हाँ बिल्कुल बिल्कुल। अच्छा उदा एक ना अलग जो रोमांस है, अगर तुसी हुण भी सोचो ना, 3 डब्बे वाले टिफिन दा एक रोमांस है, एक उदे नाल भी बड़ियां यादां
3: नहीं जी
0: जुड़ियां
3: ये तो
0: होंदियां ने,
3: बड़ी
0: जदा कम
3: मॉडर्न
0: ते जा
3: चीज़
0: रहे
3: है,
0: हो
3: बड़ी
0: ते टिफिन
3: मॉडर्न
0: लैके जा रहे
3: चीज़ है,
0: हो,
3: बहुत मॉडर्न
0: है
3: चीज़
0: ना?
3: है इस ज़माने दी, बहुत
0: हाँ
3: मॉडर्न चीज़ है।
0: सही सही। ते अच्छा ये दसो की लैके जांदे सो टिफिन नी शौक नाल?
3: शौक नाल उस वेले पता है कि असी चूंकि शहर से डब रोटी शुरू हो गई, अंडा शुरू हो गया,
0: अच्छा
3: उस तो
0: अच्छा
3: बाद जड़ा ना पराठा जड़ा ज़्यादा, साड़ी दादी बहुत पराठा देसी घ्यो करदा हुंदा सी, पिंड चों आंदा सी, देसी घ्यो दे पराठे होंदे सन, सालन मैं नहीं सी खांदा सुबह जड़ा ना, बाकी मेरे भाई जड़ा वो सालन खांदे सन जड़ा ना, जड़ा रात का पक्या
0: ठीक
3: होवे ना वो सालन खा, मैं
0: सही
3: अंडा खा लेना या दुध की प्याली पी लेनी। उस वालदैन
0: सही
3: की ख्वाहिश होंदी सी बच्चा जड़ा दुध पीने बच्चे ने कोई बहुत बड़ी वड्डी चीज़ समझा जाता सी कि
0: हाँ
3: बच्चा
0: हाँ
3: दुध
0: ये बड़ा
3: पींदा।
0: बड़ा पहलवान बच्चा है, इसे
3: जी
0: ताकत मिलेगी,
3: जी
0: दूध
3: जी
0: पियो
3: तो हर
0: दूध
3: काम का इलाज जड़ा बीमारी का इलाज दुध होंदा सी,
0: पियो
3: दुध पीना
0: या दूध ही जल्दी पा दियो। हाँ
3: बिल्कुल
0: सही
3: दुध
0: गल,
3: पीना।
0: वैसे ही है ते बड़ा अच्छा टॉनिक है, आज ते डॉक्टर भी मनते ने कि दूध ही जल्दी पा के राती गरम गरम पी लो ते तुहाडे सारे जिस्म दी थकावटां उतर जांदियां ने, थकन उतर जांदी है, सुकून मिल जांदा है,
3: उस वाले
0: ये ते
3: पिंडी
0: है।
3: खोखे होंदे सन ना, खोखियां तू सिगरेट मिलते सन, असी तो खैर सिगरेट पीते नहीं सी
0: हाँ
3: बचपन तो, सिगरेट वो देते भी नहीं सन बच्चियां नूं, उस वाले
0: हाँ
3: कोका कोला हो गया या सेवन अप का हो गया ना, बड़ा शौक होंदा सी, वड्डे पींदे सन जाके शाम नूं लड़कुटती ना, तो सिगरेट एक
0: हाँ
3: लैना उन्होंने, कोके की बोतल लैनी, ਔਰ ਫਿਰ ਪੀਣਾ ਤੇ ਬੜਾ ਸ਼ੋ ਮਾਰਨੀ ਹੁੰਦੀ ਜਿਹੜਾ ਨਾ, ਸਾਨੂੰ ਪੈਸੇ ਮਿਲਣੇ ਤਾਂ ਅਸੀਂ ਵੀ ਜਿਹੜਾ ਚੋਰੀ ਛੁਪੇ ਜਿਹੜਾ ਨਾ ਖੋਕੇ ਤੇ ਜਾ ਕੇ
0: ਨਵੀਆਂ ਨਵੀਆਂ ਬੋਤਲਾਂ ਆਈਆਂ ਸਨ ਨਾ, ਨਵੀਆਂ ਨਵੇਂ ਕੋਕਾ ਕੋਲੇ ਆ ਰਹੇ ਸਨ ਤੇ ਉਸ ਲਈ ਅੱਛਾ ਦੁੱਧ ਦੀਆਂ ਵੀ ਤੇ ਹੁੰਦੀਆਂ, ਇੱਕ ਤੇ ਹੁੰਦੀ ਨਾ ਉਹ ਬੰਡੇ ਵਾਲੀ ਬੋਤਲ,
3: ਬੰਡੇ ਵਾਲੀ ਬੋਤਲ
0: ਉਹਦਾ ਰਿਵਾਜ ਸੀ, ਇੱਕ ਦੁੱਧ ਦੀਆਂ ਬੋਤਲਾਂ ਆਉਂਦੀਆਂ ਸਨ ਠੰਡੀਆਂ ਬੋਤਲਾਂ ਦੁੱਧ ਦੀਆਂ, ਇਹ ਉਸ ਜ਼ਮਾਨੇ ਸ਼ੁਰੂ ਹੋਈਆਂ ਸਨ, ਬੜਾ ਰਿਵਾਜ ਪਿਆ,
3: ਬਿਲਕੁਲ ਪਿਓਰ ਖਾਲਸ ਦੁੱਧ ਹੁੰਦਾ ਸੀ,
0: ਪਿਓਰ ਖਾਲਸ ਦੁੱਧ ਦੀਆਂ ਠੰਡੀਆਂ ਠੰਡੀਆਂ ਬੋਤਲਾਂ ਵਿੱਚ ਪਿਸਤਾ ਪਿਆ ਹੁੰਦਾ ਸੀ ਤੇ ਵਿੱਚ ਜਨਾਬ ਜ਼ਾਫਰਾਨ ਕੇਵੜਾ ਪਿਆ ਹੁੰਦਾ ਸੀ, ਬੜਾ ਜ਼ਬਰਦਸਤ ਖੁਸ਼ਬੂਦਾਰ ਦੁੱਧ ਹੁੰਦਾ ਸੀ ਉਹ।
3: ਰੇੜੀਆਂ ਤੇ ਬਰਫ਼ ਦੀਆਂ ਸਿੱਲਾਂ ਪਈਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਮਿੱਠੇ ਲੱਗੇ ਹੁੰਦੇ ਸੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਹੁਣ ਅਗਰ ਤੁਸੀਂ ਯਾਦ ਕਰਦੇ ਹੋ ਨਾ ਰਾਜਾ ਭਾਈ, ਤੇ ਤੁਸੀਂ ਆਪਣੀ ਅੰਮੀ ਦੇ ਹੱਥ ਦੇ ਕੀ ਚੀਜ਼ ਜਿਹੜੀ ਹੁਣ ਵੀ ਤੁਹਾਡੇ ਜ਼ਬਾਨ ਤੇ ਜ਼ਾਇਕਾ ਦਿੰਦੀ ਹੈ, ਹੁੰਦੇ ਬਚਪਨ ਦੀਆਂ ਯਾਦਾਂ, 10-12 ਸਾਲ ਸਾਡੀ ਬੁਨਿਆਦ ਬਣ ਰਹੀ ਹੁੰਦੀ ਹੈ ਉਸ ਲਈ ਅੰਮੀ ਜੀ ਦੇ ਹੱਥ ਦੇ ਕੇ, ਉਸ ਤੇ ਹੋਟਲ ਦਾ ਰਿਵਾਜ਼ ਜ਼ਿਆਦਾ ਨਹੀਂ ਸੀ ਨਾ, ਘਰ ਹੀ ਖਾਣੇ ਪੱਕਦੇ ਸਨ, ਹਰ ਚੀਜ਼ ਕਦੀ ਕਦਾਰ ਰੋਟੀ ਜਾਂ ਨਾਨ ਬਾਜ਼ਾਰੋਂ ਆ ਗਏ ਤੇ ਆ ਗਏ, ਨਹੀਂ ਤੇ ਹਰ ਚੀਜ਼ ਘਰ ਪੱਕਦੀ ਸੀ, ਤੇ ਤੁਸੀਂ ਕਿਹੜੀ ਚੀਜ਼ ਦਾ ਜ਼ਾਇਕਾ ਹੁਣ ਵੀ ਆਪਣੀ ਮਾਂ ਦੇ ਹੱਥ ਦਾ ਆਪਣੀ ਜ਼ਬਾਨ ਤੇ ਮਹਿਸੂਸ ਕਰਦੇ ਹੋ?
3: ਮਸਰ ਦੀ ਦਾਲ ਜੀ, ਮਸੂਰ ਦੀ ਦਾਲ, ਫੁੱਲ ਕੇ,
0: ਵਾਹ ਜੀ ਵਾਹ, ਵਾਹ ਜੀ ਵਾਹ, ਦੂਜੇ ਮਹੱਲੇ ਤੱਕ ਖੁਸ਼ਬੂ ਜਾਂਦੀ ਸੀ, ਤੜਕੇ ਦੀ
3: ਜਾਂਦੀ ਸੀ, ਔਰ ਸਵੇਰ ਜਿਹੜਾ ਉਹ ਫਿਰ ਪਰਾਂਠੇ ਨਾਲ ਦਾਲ ਖਾਈਦਾ ਸੀ।
0: ਹਾਏ ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ,
3: ਉਸ ਦਿਨ ਅੰਡਾ ਨਹੀਂ ਖਾਈਦਾ ਸੀ,
0: ਸਹੀ ਸਹੀ,
3: ਉਹ ਇੱਕ ਵਾਹ ਦਿਨ ਹੁੰਦਾ ਸੀ ਜਿਸ ਦਿਨ ਮਸੂਰ ਦੀ ਦਾਲ ਪੱਕਦੀ ਸੀ, ਉਸ ਦਿਨ ਫੁਲਕੇ ਨਾਲ ਖਾਈਦਾ ਸੀ ਰਾਤ ਨੂੰ, ਤੇ ਸਵੇਰ ਪਰਾਂਠੇ ਨਾਲ ਖਾਈਦਾ ਸੀ ਠੰਡੀ, ਬਿਲਕੁਲ ਯਕ ਠੰਡੀ,
0: ਸਹੀ। ਉਹ ਦਾਲ ਸਵੇਰੇ ਤੱਕ ਗਾੜੀ ਹੋ ਜਾਂਦੀ ਹੈ ਨਾ, ਜ਼ਰਾ ਥੋੜੀ ਜਿਹੀ ਪਕਣ ਤੋਂ ਬਾਅਦ ਖਾਣਾ ਤੇ ਗਾੜਾ ਗਾੜਾ ਹੋ ਜਾਂਦਾ, ਹੋਰ ਮਜ਼ਾ ਦਿੰਦਾ ਫਿਰ, ਸਹੀ। ਅੱਛਾ ਇਹ ਦੱਸੋ ਕਿ ਅੰਮੀ ਜੀ ਦੇ ਹੱਥ ਦੀਆਂ ਹੋਰ ਕਿਹੜੀਆਂ ਐਸੇ ਖਾਣੇ ਸਨ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹ ਵੈਸਾ ਕੋਈ ਹੋਰ ਪਕਾਉਂਦਾ, ਕੋਈ ਭੈਣਾਂ ਵਿੱਚੋਂ ਵੀ ਪਕਾਉਂਦਾ ਹੋਏ ਜਿਹਦੇ ਹੱਥ ਵਿੱਚ ਮਾਂ ਦੇ ਖਾਣੇ ਦੀ ਜ਼ਾਇਕਾ ਤੁਹਾਨੂੰ ਬਚਪਨ ਦਾ ਮਹਿਸੂਸ ਹੁੰਦਾ ਹੋਏ, ਕੋਈ ਹੈ ਐਸਾ ਜਾਂ ਅੰਮੀ ਜੀ ਦੇ ਨਾਲ ਜ਼ਾਇਕੇ ਤੇ ਲੋਕ?
3: ਭੈਣਾਂ ਭਰਾ ਭੈਣਾਂ ਤੇ ਨਹੀਂ ਸਿਰ ਪਕਾਉਂਦੀਆਂ, ਜਾਂ ਵਾਲਦਾ ਪਕਾਉਂਦੀ ਸੀ ਜਾਂ ਦਾਦੀ ਪਕਾਉਂਦੀ ਸੀ ਜਾਂ ਖਾਲਾ ਤੁਹਾਡੀ ਹੋਵੇ ਤੁਹਾਡੀ
0: ਸੀਵੀਆਂ
3: ਬਣਾ ਕੇ ਦਿੰਦੇ ਸਨ ਰਮਜ਼ਾਨ ਸ਼ਰੀਫ ਵਿਚ, 27ਵੇਂ ਵਾਲੇ ਦਿਨ ਹੱਥ ਨਾਲ ਕੱਢਦੇ ਸਨ,
0: ਹੱਥ ਨਾਲ ਉਹ ਫਿਰ ਤਾਰਾਂ ਤੇ ਪਾ ਕੇ ਸੁਖਾਉਂਦੇ ਸਨ, ਜਾਂ ਉਸ ਤੇ ਪਾ ਕੇ ਚਾਦਰ ਵਿਛਾ ਕੇ ਮੰਜੀ ਤੇ ਉੱਥੇ ਫਿਰ ਸੁੱਕ ਰਹੀਆਂ ਹੁੰਦੀਆਂ ਸਨ, ਉਸ ਜ਼ਮਾਨੇ ਜਨਾਨੀਆਂ ਬੜੀਆਂ ਸੇਵੀਆਂ ਘਰ ਦੀਆਂ ਵੱਟਦੀਆਂ ਹੁੰਦੀਆਂ ਸਨ।
3: ਅੱਜ ਕੱਲ ਤੇ ਸਟੋਰਾਂ ਚੋਂ ਮਾਡਰਨ ਮਿਲਦੀਆਂ, ਉਹਨਾਂ ਨੂੰ ਮਾਡਰਨ ਲੋਕ ਹੋ ਗਏ, ਪੈਕਟ ਚ ਆ ਗਈਆਂ।
0: ਅੱਛਾ ਮੈਨੂੰ ਵੀ ਨਾ ਮਾਡਰਨ ਸੇਵੀ ਪਸੰਦ ਨੇ, ਮੈਨੂੰ ਵੀ ਅੰਮੀ ਬਣਾਉਂਦੇ ਸਨ, ਲੇਕਿਨ ਉਹ ਇਤਨਾ ਮੈਨੂੰ ਇਤਨਾ ਸ਼ੌਕ ਨਹੀਂ ਸੀ, ਬਾਕੀ ਸਾਰੇ ਸ਼ੌਕ ਨਾਲ ਖਾਂਦੇ ਸਨ, ਤੇ ਅੱਜ ਮੈਂ ਯਾਦ ਕਰਨੀ ਹੈ ਕਿ ਅੰਮੀ ਬਣਾਉਂਦੇ ਜ਼ਰੂਰ ਹੁੰਦੇ ਸਨ। ਤੁਸੀਂ ਦੱਸੋ ਹੋਰ ਕੀ ਚੀਜ਼ ਈਦ ਬਰਾਤ ਤੇ ਕੀ ਹੁੰਦਾ ਸੀ, ਕੋਈ ਖਾਸ ਇਹਤਮਾਮ ਹੁੰਦਾ ਸੀ, ਕੱਪੜੇ ਕਿਵੇਂ ਪਾਉਂਦੇ ਸੋ?
3: ਜਿਹੜਾ ਨਾ ਤੁਹਾਨੂੰ ਪਤਾ ਕਿ ਈਦ ਮਿਲਾਦ ਨਬੀ ਤੇ ਤੁਹਾਨੂੰ ਪਤਾ ਪਿੰਡੀ ਚ ਬਹੁਤ ਰੌਣਕਾਂ ਹੁੰਦੀਆਂ ਸਨ, ਵਾਲਦ ਸਾਹਿਬ ਨਾਲ ਲੈ ਕੇ ਜਾਂਦੇ ਸਨ, ਸਾਡੇ ਵਾਲਦ ਸਾਹਿਬ ਮਿਲਟਰੀ ਕਾਲਜ ਦੇ ਪੜ੍ਹੇ ਸੀ, ਜਿਹੜਾ ਬਾਬੂ ਟਾਈਪ ਸਨ।
0: ਅੱਛਾ,
3: ਤੇ ਉਹ ਸਾਨੂੰ ਨਾਲ ਲੈ ਕੇ ਜਾਂਦੇ ਸਨ, ਆਪਣਾ ਕਿ ਨਾ ਲਾਈਟਾਂ ਦਿਖਾਣੀਆਂ, ਉਹ ਲਾਈਟਾਂ ਲੱਗ
4: ਰਾਜਾ ਬਾਜ਼ਾਰ,
3: ਰਾਜਾ ਬਾਜ਼ਾਰ ਚੂਹਾ ਜਿਹੜਾ ਹੁੰਦਾ ਸੀ ਲਾਈਟਾਂ ਤੇ ਬਣਿਆ,
4: ਰਾਜਾ ਬਾਜ਼ਾਰ, ਹਾਂ
0: ਹਾਂ ਹਾਂ, ਉਸ ਤੋਂ ਪਤਾ ਹੈ ਸਜਦਾ ਸੀ ਨਾ ਪੂਰਾ ਮਰੀ ਰੋਡ ਸਜਦਾ, ਹੁਣ ਵੀ ਸਜਦਾ ਮਾਸ਼ਾਅੱਲਾ, ਬੜੀ ਰੌਣਕ ਲੱਗਦੀ ਹੈ।
3: ਉਸ ਲਈ ਜਿਹੜਾ ਨਹੀਂ ਜਲੂਸ ਨਿਕਲਦਾ ਸੀ, ਤਾਜ਼ੀਆ ਨਿਕਲਦਾ ਸੀ ਨਾ ਮੁਹਰਮ ਦੇ ਦਿਨਾਂ ਚ, ਹਾਂ
0: ਹਾਂ, ਮੁਹਰਮ ਵੀ ਤਾਜ਼ੀਆ ਵੀ ਨਿਕਲਦਾ ਸੀ,
3: ਸਭ ਨਾਲ ਲੈ ਕੇ ਜਾਂਦੇ ਸੀ, ਅਸੀਂ ਬੜੇ ਇਤਰਾਮ ਨਾਲ ਜਾ ਕੇ ਉਹ ਦੇਖਦੇ ਸਾਂ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
4: ਮੁਹਰਮ ਤੇ ਤਾਜ਼ੀਆ ਨਿਕਲਦਾ ਸੀ,
0: ਮੁਹਰਮ
4: ਨਹੀਂ, ਮੁਹਰਮ ਦੇ
0: ਨਿਕਲਦਾ ਤਾਜ਼ੀਆ ਹੋਏ ਭਾਵੇਂ ਈਦ ਮਿਲਾਦੁਨ ਨਬੀ ਦਾ ਜਲੂਸ ਹੋਏ, ਦੋਵੇਂ ਬੜੀ ਅਕੀਦਤ ਨਾਲ ਦੇਖੇ ਜਾਂਦੇ ਸਨ, ਅਸੀਂ ਕਦੇ ਨਹੀਂ ਸੋਚਿਆ ਕਿ ਸ਼ੀਆ ਹੈ, ਸੁੰਨੀ ਹੈ, ਫਲਾਣਾ ਹੈ, ਇਹ ਕਦੇ ਨਹੀਂ ਸੋਚਿਆ
3: ਸੀ, ਸਫਰ ਹੀ ਕੋਈ ਨਹੀਂ ਸੀ,
0: ਬੜਾ ਇਤਰਾਮ ਸੀ ਇੱਕ ਦੂਸਰੇ ਦੇ ਵਿੱਚ, ਦੋਵੇਂ ਇਤਰਾਮ ਕਰਦੇ
3: ਸਨ। ਸਾਨੂੰ ਆਪਣੀ ਦਾਦੀ ਸਾਹਿਬਾ ਜਿਹੜਾ ਸ਼ਰਬਤ ਬਣਾ ਕੇ ਦੇਣੀਆਂ ਸਨ ਮੁਹਰਮ ਵਿੱਚ,
0: ਹਾਂ ਵੰਡਣ ਲਈ,
3: ਗਲੀ ਚ
0: ਸਬੀਰਾ ਲਾਓ,
3: ਬਿਲਕੁਲ
0: ਸਬੀਰਾ ਲਾਉਂਦੇ ਸਨ, ਹਾਂ ਬਿਲਕੁਲ ਬਿਲਕੁਲ,
3: ਸੌ ਦੇ ਜ਼ਾਵੀਏ ਤੇ ਚੀਜ਼ਾਂ ਤਬਦੀਲ ਹੋ ਗਈਆਂ,
0: ਬਿਲਕੁਲ ਬਿਲਕੁਲ ਬਿਲਕੁਲ, ਔਰ ਬਹੁਤ ਯਾਨੀ ਬੁਰੀ ਬੁਰੇ ਹਕੀਕਤਾਂ ਹੀ ਤਬਦੀਲ ਹੋਈਆਂ ਚੀਜ਼ਾਂ ਜਿਹੜੀਆਂ ਕਿ ਪੈਦਾ ਕੀਤੀਆਂ ਗਈਆਂ ਹੈ ਨਹੀਂ ਸਾ, ਅਸੀਂ ਆਪਣੇ ਬਚਪਨ ਵਿੱਚ ਚੀਜ਼ਾਂ ਨਹੀਂ ਦੇਖੀਆਂ। ਦੂਸਰਾ ਇਹ ਦੱਸੋ ਕਿ ਸਕੂਲ ਤੇ ਤੁਸੀਂ ਸਾਰੀ ਗੱਲ ਹੈ ਕਿ ਵੈਨ ਦਵਾਈ ਹੋਈ ਸੀ, ਮਾਡਰਨ ਟਾਈਮ ਵਿੱਚ ਆ ਗਏ ਸੋ ਤੁਸੀਂ, ਡਬ ਰੋਟੀ ਵੀ ਸ਼ੁਰੂ ਹੋ ਗਈ ਸੀ, ਜ਼ਾਹਿਰ ਹੈ 80 ਦੇ 70 ਤੋਂ ਬਾਅਦ 80 ਦੇ ਜ਼ਮਾਨੇ ਤੱਕ ਆਉਂਦੇ ਆਉਂਦੇ ਡਬ ਰੋਟੀ ਵੀ ਰਾਈਜ ਹੋ ਗਈ ਸਾਡੇ ਮਾਸ਼ਰੇ ਦੇ ਵਿੱਚ, ਇੱਕ ਰੂਟੀਨ ਵਿੱਚ ਸ਼ਾਮਿਲ ਹੋਣ ਲੱਗ ਗਈ,
3: ਬਹੁਤ ਜ਼ਿਆਦਾ ਸੀ ਸ਼ਹਿਰ ਵਿੱਚ ਡਬ ਰੋਟੀ ਆ ਗਈ ਸੀ, ਕਿਉਂਕਿ ਲੋਕ ਬਣਾਉਂਦੇ ਸੀ ਬਕਸਿਆਂ ਚ ਆ ਕੇ ਕਾਰ ਦੇ ਜਾਂਦੇ ਸੀ ਨੂੰ ਦੇ,
0: ਡਬ ਰੋਟੀ ਆ ਗਈ ਸੀ ਉਸ ਵੇਲੇ, ਪਰਾਠੇ ਤੋਂ ਅਸੀਂ ਡਬ ਰੋਟੀ ਦੀ ਦੁਨੀਆਂ ਦਾਖਲ ਹੋ ਗਏ ਸਾਂ, ਹੁਣ ਤੇ ਡਬ ਰੋਟੀ ਤੇ ਹੁਣ ਅਸੀਂ ਸੈਂਡਵਿਚ ਦੀ ਦੁਨੀਆਂ ਦਾਖਲ ਹੋ ਗਏ ਨਾ, ਉਸ ਤੋਂ ਬਾਅਦ ਤੇ ਫਿਰ ਹੋਰ ਬੜੇ ਤਮਾਸ਼ੇ, ਹੁਣ ਸੁਬਾ ਕੀ ਪਕਾਈਏ, ਬੱਚੇ ਨੂੰ ਕੀ ਦੇਈਏ, ਹੁਣ ਤੇ ਪੂਰਾ ਇੱਕ ਸਬਜੈਕਟ ਬਣ ਗਿਆ ਕਿ ਬੱਚੇ ਨੂੰ ਸੁਬਾ ਟਿਫਨ ਵਿੱਚ ਕੀ ਦੇਣਾ ਹੈ, ਯਾਨੀ ਪਤਾ ਨਹੀਂ ਮਾਵਾਂ ਕੋਲ ਟਾਈਮ ਬਹੁਤ ਜ਼ਿਆਦਾ ਹੈ ਜਾਂ ਬੱਚਿਆਂ ਨੂੰ ਬਹੁਤ ਹੀ ਸਿਰੇ ਚਾੜ ਲਿਆ ਕਿਉਂ।
3: ਤੁਸੀਂ ਵੀ ਪਿੰਡੀ ਨੂੰ ਜਾਣਦੇ ਹੋ, ਉਸ ਵੇਲੇ ਮਾਲ ਰੋਡ ਤੇ ਜਿਹੜਾ ਨਾ ਕਚਹਿਰੀ ਨਾਲ ਸ਼ੁਰੂ ਹੋ ਜਾਂਦੀ ਸੀ ਮਾਲ ਰੋਡ, ਉਸ ਵੇਲੇ ਸੁਬਹਾ ਸੁਬਹਾ ਕੋਈ 15-20 ਲੋਕ ਜਿਹੜੇ ਨਾ ਝਾੜੂ ਮਾਰ ਰਹੇ ਹੋ, ਸੜਕ ਸਾਫ਼ ਕਰ ਰਹੇ ਹੋ,
0: ਬਿਲਕੁਲ ਬਿਲਕੁਲ।
3: ਔਰ ਪਾਣੀ ਦਾ ਸਪਰੇ ਵੀ ਮੈਂ ਦੇਖਿਆ ਆਪਣੀ ਯਾਦ ਵਿੱਚ ਬਹੁਤ
0: ਹੁੰਦਾ ਸੀ, ਬਿਲਕੁਲ ਹੁੰਦਾ
3: ਮਾਲ ਰੋਡ ਤੇ ਹੁੰਦਾ ਸੀ, ਸ਼ਖਸੀਅਤ ਜਿਹੜੀ ਇਹਨਾਂ ਸਕੂਲਾਂ ਕਾਲਜਾਂ ਚ ਪੜ੍ਹ ਕੇ ਬਾਹਰ ਆਈਆਂ, ਸਾਡੇ ਤੇ ਹਾਕਮ ਬਣੇ ਔਰ ਅੱਜ ਵੀ ਸਾਡੇ ਤੇ ਹਾਕਮ ਜਿਹੜੇ ਉੱਥੇ ਦੇ ਹੀ ਪੜ੍ਹੇ
0: ਜ਼ਿਆਦਾਤਰ ਜ਼ਿਆਦਾਤਰ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਨਾਲ ਕਿ ਉਸਨੇ ਬਚਪਨ ਵਿੱਚ 10-12 ਸਾਲ ਦੀ ਉਮਰ ਤੱਕ ਸਕੂਲ ਦੇ ਵਿੱਚ ਤੁਸੀਂ ਕੈਸੇ ਸਟੂਡੈਂਟਸ ਹੋ, ਤੇ ਕੋਈ ਬਚਪਨ ਦੇ ਦੋਸਤ ਸੰਗੀ ਪਹਿਲੀ ਹੈ ਸਨ ਕਲਾਸ ਦੇ ਵਿੱਚ ਜਿਨ੍ਹਾਂ ਦੇ ਨਾਲ ਬਾਅਦ ਜੋ ਵੀ ਕੋਈ ਰਾਬਤਾ ਰਿਹਾ ਹੋਏ?
3: ਨਹੀਂ ਜੀ, ਬਾਅਦ ਜਿਹੜਾ ਆਪਣੇ ਮੇਰੇ ਟੀਚਰ ਸਨ ਇਰਫਾਨ ਸਦੀਕੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਨਾ ਓਲਡ ਬਿਲਡਿੰਗ ਜਿਹੜਾ ਪ੍ਰਾਇਮਰੀ ਤੱਕ ਸਕੂਲ ਸੀ, ਉਸ ਵੇਲੇ ਖਾਲੂ ਮੇਰੇ ਹੈਡ ਮਾਸਟਰ ਸਨ।
0: ਅੱਛਾ,
3: ਤੇ ਤੁਹਾਨੂੰ ਪਤਾ ਉਸ ਵੇਲੇ ਹੈਡ ਮਾਸਟਰ ਦੀ ਕਿਤਨੀ ਵੈਲਿਊ ਹੁੰਦੀ ਸੀ।
0: ਹਾਂ ਬਿਲਕੁਲ,
3: ਤੇ ਸਕੂਲ ਟੀਚਰ ਤੇ ਐਡਮਾਸਟਰ ਚ ਬੜਾ ਫਰਕ ਹੁੰਦਾ ਸੀ, ਜ਼ਮੀਨ ਅਸਮਾਨ ਦਾ। ਇਰਫਾਨ ਸਦੀਕੀ ਸਾਹਿਬ ਜਿਹੜੇ ਨੇ ਉਹ ਮੈਨੂੰ ਪੜ੍ਹਾਉਂਦੇ ਸਨ, ਫਿਰ ਉਹ ਆ ਕੇ
4: ਅੱਜ ਕੱਲ ਫੋਟ ਹੋ ਰਾਜਾ ਸਾਹਿਬ ਅੱਜ ਕੱਲ ਫੋਟ ਹੋ ਗਏ ਨੇ,
3: ਉਹ ਫੋਟ ਹੋ ਗਏ ਨੇ। ਆਖਰੀ ਟਾਈਮ ਇੱਥੇ ਆਏ ਨੇ ਮਿਲੇ, ਮੇਰੇ 2-3 ਦਿਨ ਜਿਹੜੇ ਨਾ ਇੱਥੇ ਡੈਨਮਾਰਕ ਚ ਆਏ ਨੇ, ਇੱਥੇ ਰਹੇ ਨਾ, ਉਹ ਸਾਰੀ ਫੋਟ ਹੋ ਗਏ, ਥੋੜਾ ਜਿਹਾ ਅਰਸਾ ਕਰ
0: ਲਿਆ।
3: ਉਸ ਤੋਂ ਬਾਅਦ ਉਰਦੂ ਦੇ ਟੀਚਰ ਸਰ ਸੈਦ ਚ ਉਰਦੂ ਪੜ੍ਹਾਉਂਦੇ ਸਨ, ਲੇਕਿਨ ਬੇਸਿਕਲੀ ਸਾਨੂੰ ਇੰਗਲਿਸ਼ ਹੀ ਪੜ੍ਹਾਇਆ ਜਾਂਦਾ ਸੀ ਸਾਰਾ ਕੁਝ ਨਾ, ਉਰਦੂ ਸਬਜੈਕਟ ਜਿਹੜਾ ਉਰਦੂ ਚ ਹੀ ਹੁੰਦਾ ਸੀ।
0: ਠੀਕ,
3: ਤੇ ਆਪਣਾ
0: ਅੰਗਰੇਜ਼ੀ ਮੀਡੀਅਮ ਸਕੂਲ ਸੀ ਤੁਹਾਡਾ?
3: ਬਾਜਵਾ ਸਾਹਿਬ ਵੀ ਉੱਥੇ ਤੇ ਪੜ੍ਹੇ ਨਾ।
0: ਠੀਕ ਠੀਕ ਠੀਕ ਠੀਕ। ਅੱਛਾ ਇਹ ਦੱਸੋ ਨਾ ਕਿ ਉਸਦੇ ਇਲਾਵਾ ਉਹ ਜਿਹੜੇ ਦੋਸਤਾਂ ਚੋਂ ਕੋਈ ਦੋ, ਇਹ ਤੇ ਉਸਤਾਦ ਹੋ ਗਏ ਨਾ, ਦੋਸਤਾਂ ਚੋਂ ਕੋਈ ਨਹੀਂ ਐਸਾ ਜਿਹੜਾ ਦੋਸਤ ਬਚਪਨ ਦਾ 10-12 ਸਾਲ ਦੀ ਉਮਰ ਤੱਕ ਪ੍ਰਾਇਮਰੀ 5ਵੀਂ 6ਵੀਂ ਦੀ ਕਲਾਸ ਤੱਕ ਕੋਈ ਯਾਦ ਹੋਏ ਜਾਂ ਜਿਹੜਾ ਬਾਅਦ ਚੋਂ ਮੁਲਾਕਾਤ ਹੀ ਵੀ ਰਿਹਾ ਹੋਏ?
3: ਨਹੀਂ ਜੀ, ਮੁਲਾਕਾਤ ਚ ਰਹਿ ਗਿਆ, ਬਾਅਦ ਚ ਲੋਕ ਜਨਰਲ ਵੀ ਬਣੇ ਨਾ, ਰਿਟਾਇਰ ਵੀ ਹੋ ਗਏ, ਨੌਕਰੀਆਂ ਤੋਂ ਫਾਰਗ ਵੀ ਹੋ ਗਏ, ਤੇ ਬੜਾ ਅੱਛਾ ਦੌਰ ਸੀ, ਬੜਾ ਮੁਹੱਬਤ ਪਿੰਡੀ, ਵੈਸੇ ਵੀ ਲੋਕ ਇੱਕ ਦੂਜੇ ਨਾਲ ਲੋਕ ਬਹੁਤ ਮੁਹੱਬਤ ਕਰਦੇ ਸਨ।
0: ਬਿਲਕੁਲ ਬਿਲਕੁਲ,
3: ਪਟਵਾਰ ਦਾ ਇਲਾਕਾ ਜਿਹੜਾ ਨਾ ਦੂਸਰੇ ਸਾਰੇ, ਤੁਸੀਂ ਕਿਸੇ ਸ਼ਹਿਰ ਚ ਚਲੇ ਜਾਓ, ਪਿੰਡੀ ਸ਼ਹਿਰ ਚ ਤੁਹਾਨੂੰ ਇਹ ਨਹੀਂ ਸੀ ਹੁੰਦਾ ਸਾਰੇ ਪਿੰਡੀ ਦੇ ਲੋਕ ਰਹਿੰਦੇ, ਦੂਸਰੇ ਲੋਕ ਰਹਿੰਦੇ ਸਨ, ਹੁਣ ਤੇ ਖੈਰ ਪਿੰਡੀ ਬਹੁਤ ਮਲਟੀਪਲ ਲੋਕ, ਉਸ ਵੇਲੇ ਪਿੰਡੀ ਦੇ ਲੋਕ
0: ਸਨ,
3: ਹੁਣ ਤੇ ਪਿੰਡੀ ਬਹੁਤ
0: ਫੈਲ ਗਿਆ। ਲੇਕਿਨ ਹੁਣ ਤੁਸੀਂ ਮੈਂ ਕਹਿੰਦੀ ਆ ਪੂਰੇ ਦਿਨ ਚ ਇੱਕ ਸਕੀਮ ਵੀ ਨੀ ਫਿਰ ਸਕਦੇ, ਬਹਿਰੀਆ ਵੱਖਰੀ ਸਕੀਮ ਹੈ, DHA ਵੱਖਰੀ ਸਕੀਮ ਹੈ, ਅਡਿਆਲਾ ਵੱਖਰੀ ਦੁਨੀਆ ਹੈ, ਯਾਨੀ ਹੁਣ ਤੁਸੀਂ ਬਹੁਤ ਫੈਲ ਗਿਆ ਰਾਵਲਪਿੰਡੀ।
3: ਜੀ ਬਚਪਨ ਚ ਵਾਲਦ ਸਾਹਿਬ ਸਕੂਟਰ ਲੈ ਕੇ ਦਿੱਤਾ ਸੀ, ਇੰਜ ਸਕੂਟਰ ਤੇ ਫਿਰ ਪਹਿਲੇ ਸਾਈਕਲ ਲੈ ਕੇ ਉਹਨਾਂ ਨੇ ਦਿੱਤੀ, ਫਿਰ ਜਿਹੜਾ ਥੋੜੇ ਜਿਹੇ ਥੋੜੇ ਵੱਡੇ ਹੋ ਗਏ, ਮਤਲਬ 15 ਸਾਲ ਚ ਆ ਗਏ, ਤੇ ਸਕੂਟਰ ਦੇ ਜ਼ਮਾਨੇ ਚ ਆ ਗਏ, ਉਹਨਾਂ ਨੇ ਸਕੂਟਰ ਲੈ ਕੇ ਦਿੱਤਾ, ਪੂਰਾ ਪਿੰਡੀ ਫਿਰਨਾ, ਪੂਰਾ ਮਰੀ ਫਿਰਨਾ ਉਸਦੇ ਸਕੂਟਰ ਤੇ ਹੀ ਫਿਰਨਾ, ਵੈਸਪਾ ਸਕੂਟਰ,
0: ਬਿਲਕੁਲ ਵੈਸਪਾ ਆ ਗਿਆ ਸੀ, ਜਿਹਦੇ ਕੋਲ ਬਾਦਸ਼ਾਹ ਹੁੰਦਾ ਸੀ,
3: ਬਾਦਸ਼ਾਹ ਹੁੰਦਾ ਸੀ, 3-4 ਸਨ ਉਸ ਪਿੰਡੀ ਜਿਹੜਾ ਨਾ,
0: ਲਿਆਕਤ
3: ਬਾਗ ਯਾਦ ਹੈ, ਮੇਲੇ ਲੱਗਦੇ ਸਨ,
0: ਮੇਲਾ ਲੱਗਦਾ ਸੀ, ਮੈਨੂੰ ਇੱਕ ਮੇਲਾ ਯਾਦ ਹੈ ਜਿਹੜਾ ਮੈਂ ਆਪਣੇ ਹੋਸ਼ ਹੀ ਦੇਖਿਆ ਨਾ ਇੱਕ ਵਾਰੀ, ਉਹ ਮੇਲਾ ਮੈਨੂੰ ਯਾਦ ਹੈ, ਉਹ ਕਿਉਂਕਿ ਅਸੀਂ ਆਰੀਆ ਮਹੱਲੇ ਚ ਰਹੇ ਨਾ, ਆਰੀਆ ਮਹੱਲੇ ਜਦੋਂ ਮਕਾਨ ਲੈ ਲਏ ਬਿਲਕੁਲ ਲਿਆਕਤ ਬਾਗ, ਉੱਥੇ ਅੰਦਰੋਂ ਨਿਕਲੋ ਤੇ ਨਾਲ ਹੀ ਲਿਆਕਤ ਬਾਗ ਸਾਹਮਣੇ, ਤੇ ਉਹ ਇੱਕ ਮੇਲੇ ਤੋਂ ਬਾਅਦ ਹੀ ਐਲਾਨ ਹੋ ਗਿਆ ਜਨਾਬ ਕਿ ਸ਼ਿਫਟ ਹੋ ਗਿਆ ਸਾਰਾ ਕੁਛ, ਉਹ ਮੈਨੂੰ ਬੜਾ ਅਫਸੋਸ ਹੈ, ਮੈਂ ਕਿਹਾ ਅਸੀਂ ਇੱਕੀ ਵਾਰੀ ਮੇਲਾ ਵੇਖਿਆ ਤੇ ਮੇਲਾ ਸ਼ਿਫਟ ਹੋ ਗਿਆ, ਲਿਆਕਤ
3: ਬਾਗ ਉਹ ਲਿਆਕਤ ਬਾਗ ਨੀ ਰਹਿ ਗਿਆ, ਲਿਆਕਤ ਬਾਗ ਦੇਖਣਾ ਵੀ ਇੱਕ ਅਜੂਬਾ ਲੱਗਦਾ ਸੀ,
0: ਹਾਂ ਦੁਨੀਆ ਆਉਂਦੀ ਸੀ ਉੱਥੇ ਫਿਰਨ ਲਈ, ਲਿਆਕਤ ਬਾਗ ਫਿਰਨ ਜਾ ਰਿਹਾ, ਮਿਊਨਸੀਪਲ ਲਾਇਬ੍ਰੇਰੀ ਉੱਥੇ ਦੀ, ਫਿਰ ਉੱਥੇ ਜਨਾਬ ਡਰਾਮੇ ਦਾ ਹਾਲ ਜਿਹੜਾ ਥੀਏਟਰ ਬਣਿਆ, ਬੜੀਆਂ ਚੀਜ਼ਾਂ ਸਨ ਯਾਦਗਾਰ ਜਿਹੜੀਆਂ ਹੁਣ ਉਹ ਉਸ ਪੋਜੀਸ਼ਨ ਵਿੱਚ ਨਹੀਂ ਰਹੀਆਂ। ਹੋਰ ਤੁਸੀਂ ਦੱਸੋ ਕੋਈ ਐਸੀ ਯਾਦ ਜਦ ਤੁਸੀਂ ਸਮਝਦੇ ਹੋ ਉਸ ਉਮਰ ਦੀ ਬੜੀ ਖਾਸ ਯਾਦ ਹੈ, ਤੁਸੀਂ ਸਮਝਦੇ ਹੋ ਕਿ ਇਹ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ, ਇਹ ਮੇਰੇ ਦਿਲ ਦੇ ਵਿੱਚ ਬੈਠੀ ਹੈ, ਮੈਂ ਕਦੇ ਕਿਸੇ ਨੂੰ ਸੁਣਾਵਾਂ?
3: ਨਹੀਂ ਜੀ, ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ, ਸਾਰੀਆਂ ਯਾਦਾਂ ਐਸੀਆਂ ਯਾਦਾਂ, ਇੱਥੇ ਆ ਕੇ ਜਿਹੜੇ ਯੂਰਪ ਵਿੱਚ ਆ ਕੇ ਦੇਖਿਆ ਨਾ, ਹਰ ਚੀਜ਼ ਬਦਲੀ ਹੋਈ ਨਜ਼ਰ ਆ ਰਹੀ ਹੈ, ਉਸ ਵੇਲੇ ਬੜੇ ਚਾਅ ਨਾਲ ਯੂਰਪ ਨੇ ਬੜੀ ਸ਼ੌਕ ਨਾਲ ਯੂਰਪ ਵਿੱਚ ਦਾਖਲ ਹੋਏ,
0: ਬਿਲਕੁਲ
3: ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹ ਦੌਰ ਵਾਪਸ ਨਹੀਂ ਆਉਂਦਾ, ਉਹ ਲੋਕ ਮਿਲਦੇ ਨਹੀਂ, ਉਹ ਉਮਰ ਮਿਲਦੀ ਨਹੀਂ, ਸਭ ਤੋਂ ਜਿਹੜੀ ਮਿਸਿੰਗ ਚੀਜ਼ ਹੈ ਉਹ ਉਮਰ ਮਿਲਦੀ ਨਹੀਂ,
0: ਬਿਲਕੁਲ
3: ਉਹ ਲੋਕ ਨਹੀਂ ਮਿਲਦੇ, ਉਹ ਪੜੋਸੀ ਤੁਹਾਨੂੰ ਨਹੀਂ ਮਿਲਦੇ।
0: ਤੁਸੀਂ ਆਪਣੇ ਸ਼ਹਿਰ ਚ ਅਜਨਬੀ ਹੋ ਗਏ ਹੋ ਨਾ, ਹੁਣ ਤੁਸੀਂ ਅਗਰ 10-12 ਸਾਲ ਦੀ ਉਮਰ ਵਾਲੇ ਜ਼ਮਾਨੇ ਚ ਅਗਰ ਉਸ ਗਲੀ ਚ ਉਸ ਮਹੱਲੇ ਚ ਉਹ ਤੇ ਤੁਹਾਨੂੰ ਸਾਨੂੰ ਪਛਾਣਨ ਲੱਤ ਕੋਈ ਵੀ ਨਹੀਂ ਉੱਥੇ ਹੁਣ ਬੈਠਾ।
3: ਨਹੀਂ ਜੀ, ਜ਼ਿਆਦਾ ਰਹਿ ਕੇ ਪ੍ਰੈਕਟੀਕਲੀ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ,
0: ਬਿਲਕੁਲ ਨਹੀਂ ਕਰ ਸਕਦੇ। ਸਹੀ ਗੱਲ ਹੈ, ਸਹੀ ਗੱਲ ਹੈ।
3: ਦੇਖੋ ਉਸ ਜ਼ਮਾਨੇ ਚ ਆਪਣਾ ਮਾਲ ਰੋਡ ਤੋਂ ਗੁਜ਼ਰ ਕੇ ਜਾਣਾ, ਉਹ ਇੰਟਰੀ ਕੰਟੀਨੈਂਟਲ ਹੋਟਲ ਬਣਿਆ ਸੀ, ਉਸ ਬਿਲਡਿੰਗ ਹੀ ਦੇਖਣਾ ਇਹ ਵੀ ਇੱਕ ਅਜੂਬਾ ਸੀ।
0: ਬਿਲਕੁਲ
3: ਸੜਕ ਤੇ ਵੀ ਖਲੋ ਕੇ ਗੁਜ਼ਰ ਕੇ ਜਾਣਾ,
4: ਪੀਸੀ ਹੋ ਗਈ ਹੁਣ।
3: ਹਾਂ ਬਿਲਕੁਲ ਪੀਸੀ ਹੋ ਗਈ,
0: ਪੀਸੀ ਹੋਟਲ ਦੀ ਮਸ਼ਹੂਰੀ ਹੁੰਦੀ ਸੀ, ਹੁਣ ਤੇ ਜਿਸ ਤਰ੍ਹਾਂ ਅਕਬਰ ਹੋਟਲ ਦੀ ਪੋਜੀਸ਼ਨ ਹੈ ਨਾ ਮਰੀ ਰੋਡ ਤੇ ਸਾਡੇ ਲਿਆਕਤ ਬਾਗ ਕੋਲ, ਇਸ ਤਰ੍ਹਾਂ ਪੀਸੀ ਹੋਟਲ ਦੀ ਪਹਿਲੇ ਖਾਲੀ ਇਹ ਸਿੰਗਲ ਹੋਟਲ ਹੁੰਦਾ ਸੀ ਜਿਹਦੀ ਇੱਕ ਨਾਮ ਹੁੰਦਾ ਸੀ ਪੀਸੀ ਹੋਟਲ ਹੈ।
3: ਸਾਡੇ ਫੋਤ ਉਹ ਸਾਡੇ ਫੋਤ ਕਿਚਨ ਇੰਚਾਰਜ ਸਨ, ਉਹਨਾਂ ਦਾ ਬੇਟਾ ਮੇਰੇ ਨਾਲ ਪੜਦਾ ਸੀ ਸਰ ਸੈਦ ਚ, ਅਸੀਂ ਜਾ ਕੇ ਉੱਥੇ ਮੁਫਤ ਜਿਹੜਾ ਕਰਦੇ ਸੀ ਸਵਿਮਿੰਗ ਕਰਦੇ ਸੀ ਜਾ ਕੇ ਉਹਨਾਂ ਦੇ ਵਾਲਦ
0: ਸਾਹਿਬ,
3: ਉਸ ਲਈ ਟਿਕਟ ਉੱਥੇ ਵੈਸੇ ਨਹੀਂ ਸੀ ਕਰ ਸਕਦੇ ਤੁਸੀਂ ਜਿਹੜਾ ਨਾ,
0: ਬਿਲਕੁਲ ਬਿਲਕੁਲ,
3: ਉਹ ਵੱਡਿਆਂ ਲੋਕਾਂ ਦਾ ਜਿੰਨੇ ਵੱਡੇ ਨੱਕ ਹੁੰਦੇ ਨੇ ਉਹਨਾਂ ਦਾ ਸੀ, ਉਹ
0: ਵੱਡੇ ਨੱਕਾਂ ਦਾ, ਅਸ਼ਰਫੀਆ ਦਾ,
3: ਅਸ਼ਰਫੀਆ ਦਾ ਸੀ
0: ਜਿਹੜਾ, ਬਿਲਕੁਲ। ਹੁਣ ਵੀ ਹੈ ਕਿ ਹੁਣ ਵੀ ਇਹੀ ਹਾਲ ਹੈ, ਇਹ ਵੀ ਕਿ ਹੁਣ ਜਰਾ ਬਾਹਰੋਂ ਆਉਣ ਵਾਲੇ ਲੋਕਾਂ ਵਾਸਤੇ ਥੋੜ੍ਹੀ ਜਿਹੀ ਅਲੱਗ ਸਹੂਲਤਾਂ ਮਿਲ ਗਈਆਂ ਨੇ, ਪੈਸਾ ਲਾਓ ਤੇ ਜਿਹੜਾ ਮਰਜ਼ੀ ਚਲਾ ਜਾਏ,
3: ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਏ ਜਿਹੜਾ।
0: ਹਾਂ
3: ਤੇ ਬਹੁਤ ਚੀਜ਼ਾਂ ਦੇਖੀਆਂ, ਮੈਂ ਮਰੀ ਬਰੂਰੀ ਦਾ ਦੌਰ ਵੀ ਦੇਖਿਆ, ਬੜੇ ਬੜੇ ਲੋਕ ਦੇਖੇ, ਬੜੇ ਬੜੇ ਛੋਟੇ ਵੱਡੇ ਲੋਕ ਦੇਖੇ, ਹੁਣ ਬਚਪਨ ਨੂੰ ਯਾਦ ਆਉਂਦੀਆਂ, ਖਾਲੀ ਹੁਣ ਯਾਦਾਂ ਹੀ ਰਹਿ ਗਈਆਂ। ਬੜਾ ਅੱਛਾ ਕੀਤਾ ਮੈਮੋਰੀ ਜਿਹੜਾ ਉਹ ਦੁਬਾਰਾ ਕਹਿੰਦੇ ਨੇ ਫਾਈਲਾਂ ਜੀ ਜੀ
0: ਬਿਲਕੁਲ ਬਿਲਕੁਲ। ਅੱਛਾ ਤੁਸੀਂ ਹੁਣ ਜਦੋਂ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ ਤੁਹਾਡੇ ਬੜੇ ਮਾਰੂਫ ਪ੍ਰੋਗਰਾਮ ਹੁੰਦੇ ਨੇ ਟੀਵੀ ਉੱਤੇ, ਐਫਐਮ ਤੇ ਕਰਦੇ ਹੋ, ਹੋਰ ਵੀ ਹਵਾਲਿਆਂ ਦੇ ਨਾਲ ਜਦੋਂ ਕਰਦੇ ਹੋ, ਤੇ ਕਦੇ ਇਤਫਾਕ ਨਾਲ ਇੰਜ ਹੋਇਆ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡੇ ਬਚਪਨ ਦਾ ਉਹੀ 10-12 ਸਾਲ ਦੀ ਉਮਰ ਦਾ ਕੋਈ ਸਕੂਲ ਦਾ ਦੋਸਤ ਜਾਂ ਸਕੂਲ ਦਾ ਕਹਿੰਦੇ ਸਕੂਲ ਫੈਲੋ ਨਿਕਲ ਆਇਆ ਹੋਏ, ਕੋਈ ਕਲਾਸ ਫੈਲੋ ਨਿਕਲ ਆਇਆ ਹੋਏ?
3: ਬੜੀ ਦਫਾ ਇਤਫਾਕ ਹੋਇਆ, ਇੰਗਲੈਂਡ ਜਾ ਕੇ ਮੈਂ ਇੱਥੇ ਇੰਟਰਵਿਊ ਕਰਦਾ ਰਹਿੰਦਾ ਸੀ, ਕਿਉਂਕਿ ਮੈਂ ਯੂਟਿਊਬ ਵੀ ਕਰਦਾ, ਉਸ ਬਾਕੀ ਚੈਨਲਸ ਨਾਲ ਵੀ ਆਉਂਦਾ ਵਾਂ, ਇੱਥੇ ਸਾਡਾ ਡੈਨਿਸ਼ ਟੀਵੀ ਸਟੇਸ਼ਨ ਸੀ ਜਿਸ ਨੂੰ ਕਹਿੰਦੇ ਟੀਵੀ USN ਜਿਹੜਾ ਨਾ, ਉਹ ਸਵੀਡਨ ਦੇ ਡੈਨਮਾਰਕ ਦੇ ਬਾਰਡਰ ਦਾ ਨਾਂ ਉਸ 'ਤੇ ਚੱਲਦਾ ਸੀ ਜਿਹੜਾ ਨਾ, ਅਤੇ ਫਿਰ ਮੈਂ ਗਿਆ ਅਤੇ ਬੜੀ ਜ਼ਮਾਨਾ ਚਲਾ ਗਿਆ, ਅਤੇ ਮੈਂ ਬਰਤਾਨੀਆ ਗਿਆ ਅਤੇ ਮੈਂ ਕਿਸੇ ਬੰਦੇ ਨਾਲ ਖਲੋਤਾ ਗੱਲਾਂ ਕਰ ਰਿਹਾ, ਮੈਂ ਕਿਹਾ ਇੱਕ ਪਤਾ ਲੱਗਦਾ ਕਿ ਮੈਂ ਕੋਈ ਆਵਾਜ਼ ਜਾਣੀ ਪਹਿਚਾਣੀ ਹੈ, ਉਹ ਬੰਦਾ ਵੀ ਬੜਾ ਪਰੇਸ਼ਾਨ ਹੋ ਸਮਝਦਾ ਕਿ ਕੁਝ ਆਵਾਜ਼ ਜਾਣੀ ਪਹਿਚਾਣੀ ਹੈ। ਜਦੋਂ ਪਤਾ ਲੱਗਾ ਮੈਂ ਕਿਹਾ ਯਾਰ ਉਹ ਤੂੰ ਹੈ, ਪਹਿਲੇ ਮੈਂ ਆਪ ਕਰ ਰਿਹਾ, ਆਪ ਜਿਸ ਤਰ੍ਹਾਂ ਉਰਦੂ ਬੋਲ ਰਿਹਾ ਮੈਂ ਜਿਹੜਾ ਨਾ, ਬੜੇ ਮਸੇ ਨਾਲ ਐਟੀਕੇਟਸ ਨੂੰ ਦੇਖ ਰਿਹਾ ਮੈਂ, ਉਹ ਬੰਦਾ ਵੀ ਐਟੀਕੇਟਸ ਨੂੰ ਦੇਖ ਰਿਹਾ, ਬੜੇ ਅੱਛੇ ਤਰੀਕੇ ਨਾਲ ਮਿਲ ਰਿਹਾ ਜਿਹੜਾ ਨਾ, ਉਹ ਫਿਰ ਮੈਨੂੰ ਕਹਿੰਦਾ ਉਹ ਤੂੰ ਛੋਟਿਆ ਰਾਜਿਆ ਤੂੰ ਹੈ, ਠੀਕ ਸਾਡੇ ਵਾਲਦ ਸਾਹਿਬ ਨੂੰ ਰਾਜਾ ਸਾਹਿਬ ਕਹਿੰਦੇ ਸਨ ਜਾਂ ਬਾਬੂ ਕਹਿੰਦੇ, ਬਾਬੂ ਰਾਜਾ ਸਾਹਿਬ ਕਹਿੰਦੇ ਸਨ, ਸੂਟ ਪਾਉਂਦੇ ਸਨ, ਟਾਈ ਪਾਉਂਦੇ ਸਨ, ਟੋਪ ਪਾਉਂਦੇ ਸਨ, ਓਕੇ ਕਹਿੰਦੇ ਸਨ, ਬੋ ਹੁੰਦੀ ਸੀ, ਤੇ ਫਿਰ ਸਾਨੂੰ ਛੋਟੇ ਰਾਜਾ ਭਾਈਆਂ ਦੇ ਤਰਤੀਬ ਨਾਲ ਬੁਲਾਉਂਦੇ ਹੁੰਦੇ ਸਨ, ਬਹੁਤ ਕੰਮ ਲੋਕ ਬੁਲਾਉਂਦੇ ਸਨ।
0: ਨਹੀਂ ਤੇ ਆਪਣੇ ਮਹੱਲੇ ਦੇ ਲੋਕਾਂ ਨਾਲ ਤੇ ਮੁਲਾਕਾਤ ਕਿਉਂ, ਇੰਗਲੈਂਡ ਤੇ ਪਿੰਡੀ ਵਾਲਿਆਂ ਨਾਲ ਭਰਿਆ ਹੋਇਆ ਨਾ, ਭਰਿਆ ਮੈਂ ਕਹਿੰਦੀ ਹਰ ਦੂਸਰਾ ਬੰਦਾ ਪਿੰਡੀ ਤੋਂ ਹੈ, ਤੇ ਉੱਥੇ ਕਦੇ ਆਪਣੇ ਮਹੱਲੇ ਵਾਲੇ ਤੇ ਮਿਲੇ ਹੋਣੇ ਨੇ ਅਕਸਰ ਉੱਥੇ ਮੁਲਾਕਾਤ, ਜਿਹੜੇ ਬਚਪਨ ਵਿੱਚ ਆਪਣੇ ਮਹੱਲੇ ਦੇ ਲੋਕ ਸਨ।
3: ਨਹੀਂ ਅਕਸਰ ਲੋਕ ਜਿਹੜੇ ਨਾ ਉਹ ਚਲੇ ਗਏ ਦੂਸਰੇ ਸ਼ਹਿਰ, ਜੂ ਜੂ ਉਹਨਾਂ ਨੇ ਤਰੱਕੀ ਕੀਤੀ ਹੈ ਉਹ ਨਿਕਲ ਕੇ ਵੱਡੇ ਟਾਊਨਾਂ ਚਲੇ ਗਏ, ਕਿਉਂਕਿ ਉਹਨਾਂ ਨੇ ਆਪਣੇ ਕਾਰ ਲੈ ਲੈਣ ਵੱਡੇ ਵੱਡੇ, ਤੇ ਜਾ ਕੇ ਹੁਣ ਪਤਾ ਚੱਲਦਾ ਕਿ ਅਸੀਂ ਤੇ ਬੜੇ ਗਰੀਬ ਰਹਿ ਗਏ ਅਸੀਂ, ਹਾਲਾਂਕਿ ਮੈਂ ਕੋਪਨਹੈਗਨ ਸ਼ਹਿਰ ਵਿੱਚ ਰਹਿੰਦਾ, ਕੋਈ ਮੇਰਾ ਬੜਾ ਅੱਛਾ ਮੋਬਾਈਲ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜਿਹੜਾ ਅਸੀਂ ਜਾਈਦਾ ਵੱਡੇ ਵੱਡੇ ਕਾਰ ਨਾਲ, ਜ਼ਮੀਨਾਂ ਦੇਖੀਦਾ, ਆਪਣਾ ਪਿੰਡ ਯਾਦ ਆ ਜਾਂਦਾ, ਪਿੰਡ ਦੀਆਂ ਜ਼ਮੀਨਾਂ ਦੇਖੀਦਾ ਸੀ, ਉਸ ਵੇਲੇ ਕਹਿੰਦੇ ਸਰ ਨਹੀਂ ਨਹੀਂ ਅਸੀਂ ਪਿੰਡ ਨਹੀਂ ਜਾਣਾ, ਮਿੱਟੀ ਪੈਂਦੀ,
0: ਬਿਲਕੁਲ ਬਿਲਕੁਲ ਸਹੀ ਗੱਲ ਹੈ
3: ਸਰ, ਛੁੱਟੀਆਂ ਜਾਂਦੇ ਸੀ ਅਸੀਂ,
0: ਤੇ ਬਚਪਨ ਚ ਕਦੇ ਉਹੀ 10-12 ਸਾਲ ਦੀ ਉਮਰ ਤੱਕ ਕਦੇ ਉਹੀ ਮੱਛੀਆਂ ਮੱਛੀਆਂ ਫੜੀਆਂ ਦਰਿਆਵਾਂ ਚ, ਕੁੱਦੀਆਂ ਛੁੱਦੀਆਂ ਲਾਈਆਂ,
3: ਮੱਛੀਆਂ ਪਕੜੀਦਾ ਸੀ, ਆਪਣਾ ਰਾਵਰ ਡੈਮ ਪਕੜੀਦੀ ਸੀ,
0: ਅੱਛਾ
3: ਵੱਡਿਆਂ ਨਾਲ ਜਾਈਦਾ ਸੀ, ਉਹ ਪਕੜਦੇ ਸਨ ਮੱਛੀਆਂ ਪਕੜਦੇ, ਉਸ ਵੇਲੇ ਇਤਨੀਆਂ ਪਾਬੰਦੀਆਂ ਕੋਈ ਨਹੀਂ ਸਨ ਨਾ ਉਸ ਵੇਲੇ, ਫਿਰ ਜਿਹੜੇ ਪਿੰਡਾਂ ਥਾਵਾਂ ਦੇ ਪਾਣੀ ਜਾਂਦੇ ਸਨ, ਸਾਡੇ ਪਿੰਡ ਚ ਗੁਜ਼ਰਦਾ ਪਿੱਛੇ ਡੈਮ ਬਣਿਆ ਆ, ਉਹਨੂੰ ਕਹਿੰਦੇ ਥੋੜਾ ਪਾਣੀ ਆਉਂਦਾ, ਉਹਨੂੰ ਸਿਲਕ ਕਹਿੰਦੇ,
0: ਅੱਛਾ
3: ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ ਸੀ, ਕਿਤੇ ਵੱਡੀ ਮੱਛੀ ਵੀ ਆ ਜਾਂਦੀ ਸੀ, ਅਸੀਂ ਸਾਰਾ ਦਿਨ ਆਟਾ ਲਾ ਕੇ ਕੁੰਡੀ ਪਾ ਕੇ ਬੈਠੇ ਰਹਿੰਦੇ ਸਨ, ਜਦੋਂ ਛੁੱਟੀ ਹੁੰਦੀ ਸੀ,
0: ਅੱਛਾ
3: ਛੁੱਟੀਆਂ ਜਾਈਦਾ ਸੀ,
0: ਸਹੀ ਸਹੀ ਸਹੀ,
3: ਸ਼ੌਕ ਨਹੀਂ ਸੀ ਲੇਕਿਨ ਸ਼ੌਕ ਸਾਰੇ ਪੂਰੇ ਕੀਤੇ,
0: ਸਹੀ, ਦੌੜਾਂ ਲਾਈਆਂ ਤੇ ਪਕੜਨ ਪਕੜਾਈਆਂ ਖੇਡੀਆਂ,
3: ਪਕੜਾ
0: ਫਿਰ ਗੁੱਲੀ
3: ਪਕੜਾਈਆਂ
0: ਡੰਡੇ ਵੀ
3: ਖੇਡੀਆਂ
0: ਖੇਡੇ।
3: ਕਿ ਅਸਗਰ ਸਾਹਿਬ ਜ਼ਿਕਰ ਕਰ ਰਹੇ ਸਨ, ਉਹ ਖੰਡੂਰੀ ਜਿਹੜਾ ਖੇਡੀ ਦਾ ਸੀ, ਉਹ ਸਾਰੀਆਂ ਚੀਜ਼ਾਂ ਖੇਡੀਆਂ, ਇੱਟੀ ਟੱਲਾ ਖੇਡਿਆ।
0: ਅੱਛਾ, ਤੇ ਆਪਣੇ ਸਕੂਲ ਦੇ ਬਾਹਰ ਕਦੇ ਇਹ ਗੋਲ ਗੱਪੇ ਤੇ ਚਾਟਾ ਚੂਟਾ
3: ਗੋਲ
0: ਵੀ
3: ਗੱਪੇ
0: ਖਾਦੀਆਂ
3: ਖਾਦੇ ਤੇ
0: ਤੁਸੀਂ?
3: ਚਾਟ ਹੁੰਦੀ ਸੀ ਜੀ,
0: ਹਾਂ ਸਹੀ, ਰੇੜੀ ਲਾਉਂਦਾ ਸੀ,
3: ਰੇੜੀ ਲਾਉਂਦਾ ਸੀ ਇੱਕ
0: ਸਹੀ
3: ਬੰਦਾ ਜਿਹੜਾ ਲਾਲ ਕੁੜਤੀ, ਸਕੂਲ ਦੇ ਸਾਹਮਣੇ ਲਾਉਂਦਾ ਸੀ ਗੋਲ ਗੱਪੇ ਤੇ ਚਾਟ
0: ਸਹੀ
3: ਵਾਲੀ ਰੇੜੀ ਹੁੰਦੀ ਸੀ। ਦੂਸਰੇ ਕੋਨੇ ਸਨ
0: ਸਹੀ
3: ਉਹ ਚਨਾ ਗੋਰ ਗਰਮ ਜਿਹੜਾ ਕਾਗਜ਼ ਲਪੇਟ ਕੇ ਦੇਣੇ ਸਨ ਆਨੰਦ ਦੇ,
0: ਹਾਂ।
3: ਉਹਨੇ
0: ਅੱਛਾ, ਤੁਸੀਂ ਫਿਰ
3: ਸਾਈਕਲਾਂ।
0: ਮਲਕ ਦੇ
3: ਹਾਂ
0: ਛੋਲੇ ਵੀ ਖਾਧੇ ਹੋਣੇ ਨੇ? ਮਲਕ ਦੇ ਨਾਨ ਛੋਲੇ ਖਾਧੇ ਜੇ ਕਦੇ ਆ ਰਹੀ ਹੈ ਮਲੇ ਵਾਲੇ ਦੇ?
3: ਨਹੀਂ ਆ ਰਹੀ ਹੈ ਮਲੇ ਤੇ ਖਾਧੇ, ਸਾਰੀਆਂ ਚੀਜ਼ਾਂ ਖਾਧੀਆਂ ਜਿਹੜੇ, ਮੱਛੀ ਵੀ ਖਾਧੀ ਹੈ।
0: ਕਿਉਂਕਿ ਉਹ ਬਿਲਕੁਲ ਜਿਹੜਾ ਉੱਥੇ ਬਿਲਡਿੰਗ ਹੈ, ਸੜਕ ਦੇ ਉੱਤੇ ਹੋਟਲ ਹੈ ਇੱਕ, ਉਹਦੇ ਨਾਲ ਹੀ ਨਾ ਮਲਕ ਛੋਲਿਆਂ ਵਾਲਾ, ਉਹਦੇ ਤੋਂ ਮੇਰਾ ਖਿਆਲ ਹੈ ਵੱਡੇ ਵੱਡੇ ਸਿਆਸਤਦਾਨ, ਦੂਸਰੇ ਤੀਸਰੇ, ਮੇਰਾ ਖਿਆਲ ਹੈ 60-70 ਦੇ ਬਾਅਦ ਹੀ ਜਿਤਨੀ ਜਨਰੇਸ਼ਨ ਆਈਆਂ ਨੇ, ਕੋਈ ਐਸਾ ਘੱਟ ਹੀ ਹੋਏਗਾ ਜਿਹਨੇ ਮਲਕ ਦੇ ਨਾਨ ਛੋਲੇ ਨਹੀਂ ਖਾਧੇ।
3: ਅਸਲ ਵਿੱਚ ਲੋਕ ਜਿਹੜੇ ਨਾ ਹੁਣ ਚਲੇ ਗਏ, ਉਹਨਾਂ ਨੇ ਵੱਡੇ ਆਪਣੇ ਰੈਸਟੋਰੈਂਟ ਬਣਾ ਲਏ, ਬੜੀਆਂ ਚੀਜ਼ਾਂ ਬਣਾ
0: ਨਹੀਂ, ਇਹ
3: ਲਈਆਂ।
0: ਉੱਥੇ ਹੀ ਨੇ ਉਹ ਮਲਕ ਸਾਹਿਬ, ਬਹੁਤ ਹੋ ਗਏ ਜਿਹੜੇ ਮਲਕ ਸਾਹਿਬ ਲਾਉਂਦੇ ਸਨ, ਹੁਣ ਤੇ ਪਤਾ ਨਹੀਂ ਉਹਨਾਂ ਦਾ ਬੇਟਾ ਪੋਤਾ ਲਗਾਉਂਦਾ ਜੇ ਉਸੇ ਜਗ੍ਹਾ ਤੇ ਸੇਮ ਠੀਏ ਤੇ।
3: ਸਾਡੇ
4: ਮੈਡਮ
3: ਇੱਕ
4: ਪਤਾ
3: ਮਠਾਈ
4: ਕਿਆ
3: ਲਿਆਉਂਦੇ ਸਨ,
4: ਪਤਾ ਕਰਾਂ,
3: ਮਦੀਨਾ ਲੱਡੂ ਵਾਲੇ, ਛੋਟੀ ਜਿਹੀ ਦੁਕਾਨ ਹੁੰਦੀ ਸੀ ਪਿੰਡੀ 'ਚ ਨਾ, ਉਹ ਕਦੇ ਕਦੇ
0: ਹਾਂ ਹਾਂ
3: ਚਲਾਇਆ ਸੀ ਉਹਨਾਂ ਦੀ ਵੱਡੀ ਦੁਕਾਨ ਤੇ ਗਿਆ ਮੈਂ, ਤਾਰਫ ਕਰਾਇਆ ਮੈਂ ਤੇ, ਉਹ ਕਹਿੰਦੇ ਉਹ ਛੋਟਾ ਜਿਹਾ ਬੱਚਾ ਤੂੰ ਉਹ ਹੈ?
0: ਓਹੋ,
3: ਉਹ ਬਿਲਕੁਲ
0: ਸਹੀ
3: ਬਜ਼ੁਰਗ,
0: ਬਾਤ।
3: ਬਿਲਕੁਲ ਬਹੁਤ ਬੂੜੇ ਹੋ ਗਏ ਸਨ ਬਜ਼ੁਰਗ, ਜਿਹੜਾ ਸਿਰਫ ਉਹਨਾਂ ਬਰਕਤ ਵਾਸਤੇ ਬਿਠਾਏ ਸਨ ਆਪਣੀ ਦੁਕਾਨ ਦੇ ਬੱਚਿਆਂ ਨੇ, ਆਪਣੇ ਇਤਰਾਮਨ
0: ਸਹੀ
3: ਬਣਾਉਂਦੇ ਸਨ।
0: ਸਹੀ ਸਹੀ ਸਹੀ, ਬਹੁਤ ਅੱਛਾ ਲੱਗਾ ਰਾਜਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਯਾਦਾਂ ਤਾਜ਼ਾ ਹੋਈਆਂ। ਤੁਸੀਂ ਪਿੰਡੀ ਤੋਂ ਨਿਕਲੇ ਹੋ ਤੇ ਮੈਂ ਵੀ ਉਹਨਾਂ ਗਲੀਆਂ 'ਚ ਵਾਪਸ ਚਲੀ ਗਈ ਹਾਂ, ਉਸੇ ਮਹੱਲੇ 'ਚ,
3: ਬੜੇ
0: ਉਸੇ
3: ਅਰਸੇ ਤੋਂ
0: ਜਗ੍ਹਾ
3: ਬਾਅਦ
0: ਤੇ।
3: ਪੰਜਾਬੀ ਬੋਲੀਏ, ਇਸ ਤਰ੍ਹਾਂ ਬੋਲੀਏ, ਲਕਾਰ ਬੋਲੀ ਦਾ ਜਿਹੜਾ, ਲੇਕਿਨ ਇਸ ਤਰ੍ਹਾਂ ਮੀਡੀਆ ਤੇ ਬਹੁਤ ਘੱਟ ਪੰਜਾਬੀ ਬੋਲੀਏ ਇਸੀ ਤਰ੍ਹਾਂ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ
3: ਤੁਸੀਂ
0: ਅੱਛਾ ਲੱਗਾ।
3: ਪ੍ਰੋਗਰਾਮ ਬਣਾਇਆ, ਲੋਕਾਂ ਨਾਲ ਮੁਲਾਕਾਤ ਕਰਵਾਈ, ਅਸਗਰ ਸਾਹਿਬ ਨਾਲ ਮਿਲੇ, ਹੁਣ ਆਪਣਾ ਸ਼ਾਇਦ ਸਾਹਿਬ ਆਏ ਨੇ ਇਤਨੇ ਦੂਰ ਤੋਂ ਜਿਹੜਾ ਨਾ, ਤੇ
0: ਜ਼ਰੂਰ ਸ਼ਾਇਦ ਸਾਹਿਬ ਤੋਂ ਵੀ ਜ਼ਰੂਰ ਸੁਣਨਾ, ਇਹਨਾਂ ਦੀ ਡਿਫਰੈਂਟ ਯਾਦਾਂ ਹੋਣੀ ਹੈ ਕਿ ਇਹਨਾਂ ਨੂੰ ਦੇਖੀਏ।
4: ਰਾਜ ਸਾਹਿਬ ਨਾਲ ਮੁਲਾਕਾਤ ਰਹਿਣੀ ਚਾਹੀਦੀ, ਫੋਨ ਨੰਬਰ ਸਬਰ ਤੇ ਮੁਲਾਕਾਤ ਰਹਿਣੀ, ਤੇ ਰਾਜ ਸਾਹਿਬ ਬੜੇ ਦਿਲਚਸਪ ਬੰਦੇ।
3: ਇਨਸ਼ਾਅੱਲਾ ਜੀ, ਇਨਸ਼ਾਅੱਲਾ ਰਹੇਗੀ ਜੀ,
0: ਇਨਸ਼ਾਅੱਲਾ ਜਨਾਬ, ਜ਼ਰੂਰ ਰਾਬਤੇ 'ਚ ਰਹਿਣਾ, ਬਿਲਕੁਲ ਇੱਕ ਦੂਸਰੇ ਦਾ ਕੰਟੈਕਟ ਜ਼ਰੂਰ, ਨਾਲ ਅਸੀਂ ਤੁਹਾਨੂੰ ਵੰਡਾਂਗੇ ਤੇ ਤੁਸੀਂ ਜ਼ਰੂਰ ਰਾਬਤੇ 'ਚ ਰਹਿਣਾ। ਆਪਣਾ ਬਹੁਤ ਖਿਆਲ ਰੱਖਣਾ ਤੇ ਸਾਡੇ ਅਗਲੇ ਦੋਸਤ ਨੂੰ ਸੁਣੋ ਕਿ ਸ਼ਾਹਿਦ ਚੌਹਾਨ ਸਾਹਿਬ ਜਿਹੜੇ ਹੁਣ ਸਾਊਥ ਅਫਰੀਕਾ 'ਚ ਨੇ, ਮਾਰੂਫ ਰਿਪੋਰਟਰ ਨੇ, ਕਈ ਟੈਲੀਵਿਜ਼ਨ ਚੈਨਲ ਦੇ ਨਾਲ ਚਲੇ ਮੁਨਸਲਿਕ ਨੇ, ਤੇ ਪਿਛਲੇ ਦਿਨਾਂ ਵੀ ਇੱਕ ਬੜਾ ਸ਼ਾਨਦਾਰ ਇਹਨਾਂ ਨੇ ਮੁਸ਼ਾਇਰਾ ਯੋਮੇ ਦਿਫਾ ਤੇ 14 ਅਗਸਤ ਦੇ ਹਵਾਲੇ ਨਾਲ ਪ੍ਰਚਿਤ ਕੀਤਾ।
3: ਹੋਰ ਵੀ ਹੁੰਦੇ ਨੇ ਉੱਥੇ ਮੁਸਲਿਮ ਲੀਗ ਦੇ ਚੌਹਾਨ ਸਾਹਿਬ, ਪਤਾ ਨਹੀਂ ਇੱਕ ਦਫਾ ਕਿਸੇ ਵਕਤ
0: ਹਾਂ, ਨਹੀਂ ਨਹੀਂ ਉਹ ਦੂਸਰੇ ਚੌਹਾਨ ਸਾਹਿਬ ਨੇ, ਇਹ ਸ਼ਾਹਿਦ ਚੌਹਾਨ ਸਾਹਿਬ ਨੇ ਜਨਾਬ, ਇਹ ਮੁਨਸਲਿਕ ਨੇ ਮੀਡੀਆ ਤੋਂ ਤੇ ਰਿਪੋਰਟਿੰਗ ਤੋਂ ਤੇ ਨੁਮਾਇੰਦੇ ਨੇ ਜਨਾਬ, ਕਈ ਚੈਨਲ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਊਥ ਅਫਰੀਕਾ 'ਚ ਮੁਕੀਮ ਨੇ, ਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਾਂਗੀ, ਸ਼ਾਹਿਦ ਭਾਈ ਇਹ ਦੱਸੋ ਕਿ 10-12 ਸਾਲ ਦੀ ਉਮਰ ਦੇ ਵਿਚਕਾਰ ਰਹਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਦਾ ਹੋਏ, ਜਦੋਂ ਤੁਹਾਡੀ ਯਾਦਾਸ਼ਤ, ਤੁਹਾਡਾ ਕੰਮ ਯਾਦ ਰਹਿਣਾ ਸ਼ੁਰੂ ਹੋਇਆ, ਤੇ ਉਸ ਤੋਂ ਦੱਸੋ ਤੁਹਾਡਾ ਨਾਂ ਕਿਹਨੇ ਰੱਖਿਆ, ਤੁਹਾਡੇ ਘਰ ਦਾ ਮਾਹੌਲ ਕੈਸਾ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਕਿੰਨੇ ਭੈਣ ਭਰਾ ਸਨ, ਤੁਹਾਡਾ ਉਹਨਾਂ ਦੇ ਨਾਲ ਕਿਹੜਾ ਨੰਬਰ ਸੀ ਤੇ ਕੈਸਾ ਰਵੱਈਆ ਸੀ, ਇਹਦੇ ਇਲਾਵਾ ਸਕੂਲ ਟਾਈਮ ਜਾਣ ਦਾ ਜਿਹੜਾ ਜ਼ਮਾਨਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਸੀ, ਖੇਡਾਂ ਕਿਹੜੀਆਂ ਚੱਲ ਰਹੀਆਂ ਸਨ, ਕਿੰਨੇ ਪੈਸੇ ਲੈ ਕੇ ਸਕੂਲ ਜਾਂਦੇ ਸੋ, ਖਾਬੇ ਛਾਬੇ ਕਿਹੜੇ ਚੱਲਦੇ ਸਨ। ਚਲੋ ਜਨਾਬ, ਆਪਣੀਆਂ ਯਾਦਾਂ ਤੇ ਸਫ਼ਰ ਤੇ ਚੱਲੀਏ, ਯਾਦ ਕਰਦੇ ਹਾਂ ਸ਼ਾਹਿਦ ਚੌਹਾਨ, ਨੰਨਾ ਮੁੰਨਾ ਜਿਹਾ ਬੱਚਾ ਅੰਮੀ ਜੀ ਦੀ ਗੋਦੀ 'ਚ, ਉਸ ਤੋਂ ਬਾਅਦ ਦੇ ਸਫ਼ਰ ਸ਼ੁਰੂ ਕਰੋ। ਬਿਸਮਿਲ੍ਲਾ
5: ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲੇ ਤੇ ਮੁਮਤਾਜ਼ ਮਲਿਕ ਸਾਹਿਬਾ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮਦੋ ਕੀਤਾ ਇਸ। ਔਰ ਮੈਂ ਦੂਸਰੀ ਗੱਲ, ਮੈਂ ਬਹੁਤ ਮਾਜ਼ਰਤ ਖਾਂ ਹੈ ਕਿ ਮੈਂ ਲੇਟ ਹੋ ਗਿਆ। ਅਸਲ 'ਚ ਕੱਲ੍ਹ ਜਦੋਂ ਤੁਸੀਂ ਦੱਸਿਆ ਤੇ ਉਹ ਮੇਰੇ ਜ਼ਿਹਨ 'ਚ ਨਹੀਂ ਸੀ, ਅੱਜ ਉਹ ਇੱਕ ਅਪੁਆਇੰਟਮੈਂਟ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਮੈਂ ਉਧਰੋਂ ਫਾਰਗ ਹੋ ਜਾਵਾਂਗਾ ਜਲਦੀ, ਲੇਕਿਨ ਉੱਥੇ ਮੈਨੂੰ ਕਾਫੀ ਦੇਰ ਹੋ ਗਈ ਜਿਹਦੀ ਵਜ੍ਹਾ ਨਾਲ ਮੈਂ ਲੇਟ ਜੁਆਇਨ ਕੀਤਾ। ਤੇ ਮਾਸ਼ਾਅੱਲਾ ਬੜੇ ਪਿਆਰੇ ਇੱਥੇ ਸਾਡੇ ਭਾਈ ਮਾਸ਼ਾਅੱਲਾ ਰਾਜਾ ਗਫੂਰ ਸਾਹਿਬ, ਅਲੀ ਅਸਗਰ ਸਾਹਿਬ ਤੇ ਜਨਾਬ
0: ਸਾਹਿਬ,
5: ਮੇਰਾ ਸ਼ਾਇਦ ਸਟੇਟ ਇੱਥੇ ਨੇ ਤੇ ਬਰਲ ਚਲੋ ਇਹ ਕਿ ਬੜਾ ਅੱਛਾ ਇੱਕ ਮੌਕਾ ਹੈ, ਬਹਾਨਾ ਵੀ ਹੈ ਸਾਰਿਆਂ ਨਾਲ ਮੁਲਾਕਾਤ ਦਾ। ਔਰ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਮੈਨੂੰ ਜਿਹੜੀਆਂ ਨਾ ਇਹ ਆਪਣੇ ਬਚਪਨ ਤੇ ਇੰਨੀ ਡੀਪਲੀ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ, ਬੜਾ ਇੰਜੋਏ ਕਰ ਰਿਹਾ ਸਾਂ, ਤੇ ਉਸ ਤੋਂ ਪਹਿਲੇ ਅਲੀ ਅਸਗਰ ਸਾਹਿਬ ਨੇ ਗੁਫ਼ਤਗੂ ਕੀਤੀ ਹੈ। ਤੇ ਖੈਰ ਤੁਹਾਨੂੰ ਪਤਾ ਵਾਕਿਆਤ ਤੇ ਬਹੁਤ ਹੁੰਦੇ ਨੇ, ਗੱਲਾਂ ਤੇ ਇੰਨੀਆਂ ਨੇ ਕਿ ਅਸੀਂ 2 ਘੰਟੇ ਵੀ ਬੈਠੇ ਕਰਦੇ ਰਹੀਏ ਤੇ ਖਤਮ ਨਹੀਂ ਹੁੰਦੀਆਂ।
0: ਬਿਲਕੁਲ,
5: ਤੇ ਬਸ ਮੋਟੀਆਂ ਮੋਟੀਆਂ ਗੱਲਾਂ ਕਰਨੇ ਆ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਕੂਲ ਦਾ ਦੌਰ ਤੇ ਸਾਰਾ, ਸਭ ਤੋਂ ਵੱਡੀ
0: ਪਹਿਲੀ ਗੱਲ ਇਹ
5: ਕਿ ਉਹ ਦੌਰ हाँ जी
0: शहरी पैदा हुए सो उत्थों शुरू करो।
5: जी मैं मेरी जिहड़ी पैदाइश है वो लाहौर धर्मपुरा लाहौर का इलाका
0: अच्छा
5: है। हाँ मेरा ननिहाल भी उत्थे है ते उत्थे ही मैं पैदा होया ते उस तो बाद फिर लाहौर का इलाका हैगा अपना नेशनल टाउन उत्थे मैं मेरा बचपन ग्रो होया सारा ते वो मेरा पहला स्कूल जिहड़ा प्राइमरी स्कूल जिहड़ा सी उत्थे गवर्नमेंट MI हैप्पी स्कूल जिथे मैं तालीम उत्थे शुरू की ते वो मैं ते समझना कि वो जिहड़ा दौर है बड़ा सुनहरी यादा ने ते सुनहरी दौर है
0: अच्छा तुसी
5: अजकल
0: केड़ी
5: दे
0: दहाई की
5: दौर।
0: गल कर रहे हो, केड़े केड़े सन दी, केड़ी दहाई की गल कर रहे हो, ताकि एक
5: मैं
0: फाइल बढ़ रही है ना, फाइल की याद हो। सत्तर
5: सेवेंटीज दी दहाई
0: दा,
5: मैं
0: सत्तर
5: कर
0: दा
5: रही।
0: जमाना है, सत्तर दा जमाना
5: हाँ
0: है। जी ठीक
5: 74 दे एंड च दिसंबर
0: ठीक
5: नू मेरी पैदाइश है ते उस तो बाद फिर 70 80s तक दियां जिहड़ियां ना सारियां
0: बिल्कुल
5: चीजां
0: बिल्कुल
5: जहन दे विच गईयां ने ते
0: सही
5: स्कूल चाहिदा सी। सानू पता है कि उदों 4 आने या 8 आने ये
0: अच्छा
5: मिलते सन। हाँ
0: अच्छा
5: 4 आने 8 आने 4 आने यानी 25 पैसे
0: ठीक
5: जिन्होंने कही
0: ठीक
5: जाते 8 आने
0: हाँ
5: 50 पैसे ये मिलते सन
0: सही
5: ते इन्हां दे नाल स्कूल चाहिदा सी। लेकिन कुछ भी है ना ये नहीं सी ये नहीं भुलीदा सी। सब तो पहले पैसे लेके जेडे ना
0: हाँ
5: वो हर चीज
0: हाँ
5: तुम्हें होर भावे कोई चीज भूल जाइए लेकिन स्कूल जान लगे ये नहीं सी भूलना के पैसे लेके जाने ने वो ते
0: बिल्कुल
5: अगर हाँ जी अगर वाल साहब नु असी अबू जी कहना ते अम्मी जी ते अगर अबू जी ने सुत्ता भी होना तो उन्होंने हल्का सा उठा के कहना कि पैसे दे दो
0: हाँ
5: ते अच्छा खैर हो इन्नी भी साड़ी जरूरत नहीं सी होंदी बड़ा उदो तुहानू पता छोटे वड्डे दा बड़ा लिहाज बड़ा अदब हुंदा
0: बिल्कुल
5: सी
0: बिल्कुल
5: ते अजकल ते दौर ही बिल्कुल मुख्तलिफ हो गया है ते असी ते बड़ा डरदे सा अपने
0: बिल्कुल
5: ताया तो चाचियां तो ते मामियां तो यानी उस तो इलावा जिहड़े साडे अराउंड हुंदे सन जिहड़े साडे रिश्तेदार होर भी वड्डे सन जिहड़े साडे तो इवन के जिहड़े साडे हमसाए महल्लेदार जिहड़े हुंदे सन महल्लेदार भी असी जिहड़े वड्डे हुंदे सन वड्डियां कोलों डरी दा सी
0: हाँ
5: ते ओ दौर ऐसा सी कि कोई भी कोई महल्लेदार भी हुंदा सी कोई चाचा मामा ओ यकीन करो डांट दिंदा सी ते इस तरह ही हुंदा सी कि जिस तरह तुहाडे अपने सगे ने किसी ने डांटिया है ते फिर उन्दी बड़ी फिर घर वालिया ने भी बल्कि अगर घर वालिया नु बल्कि घर वालिया तो छुपाना अगर किसी ने डांटे तो हुण अजकल तो बच्चे आके दसते ने कि मैनू फलाना चाचे ने ताया तो फिर वो मामा गुस्सा कर दिया ने ते ये कौन होंदा साडे बच्चे नु कहने लाला ये तो अजकल रियलिटी
0: हाँ
5: है सामने असीं
0: हाँ
5: भी हुण देखते हैं।
0: बिल्कुल
5: लेकिन
0: बिल्कुल
5: ओ दौर सी कि इस तरह बच्चों नु शह नहीं सी दिती जांदी असीं असीं डरदे सां कि अगर घर वालदा नु दसिया या अबू जी नु दसिया तो सानू तो होर गुस्सा होर पैनिया ने ते असी
0: पैनिया ने।
5: ते यानी कि
0: हाँ
5: सानू
0: तू
5: इन्ना
0: बड़े
5: डर
0: शहर चो लाए,
5: फॉर्म हुंदा सी वड्डिया दा
0: बिल्कुल
5: असी
0: बिल्कुल
5: उस माहौल दे विच जिहड़े ना असी होए आ वड्डे के
0: सही
5: फिर जदों बच्चियां दे नाल थोड़ा जिहा बाहर निकलना ते सानू यह डर होना कि सानू अगो कोई अपना कोई महल्लेदार कोई देख ना लवे घर वालिया नु ना
0: हाँ
5: दस दवे ते इस तरह
0: हाँ
5: दे बड़े मामलात ते बड़ियां
0: बिल्कुल
5: चीजा
0: बिल्कुल
5: होंदिया सन। हाँ जी
0: बिल्कुल
5: ते हाँ
0: बिल्कुल
5: जी ते खैर उदों मेरे ख्याल उस दौर दे विच ते जिहड़ा TV भी वो हर घर दे विच नहीं सी हुंदा मेरा ख्याल अगर कोई किसे महल्ले दे विच इक अद्धे घर ही हुंदा सी ते जिथे
0: हाँ
5: रात नू ड्रामा देखण वास्ते सारे लोग इकट्ठे हुंदे सन
0: कट्ठे हो जाते सन।
5: प्यार मोहब्बत इन्ना हुंदा सी के अजकल ते लोग दरवाजा नहीं खोलदे ना किसे वास्ते ते उस
0: हाँ
5: टाइम यकीन करो कि लोग खुद हंस के आप कहंदे सन कि आ जाओ साडे घर देख लो ते
0: शायद
5: यकीन करो कि
0: दरवाजे बंद ही
5: जे
0: नहीं होंगे सन, दरवाजे हर वेले खुले रहे, पर्दा लगा होता सी दरवाजे के, दरवाजे मैं
5: जी
0: नहीं देखे कि
5: जी
0: डोड़ियां
5: जी
0: दरवाजे
5: दरवाजे
0: बंद हो।
5: दरवाजे खुले होंदे सन जेडे मर्जी घर वड़ जाना इन्ना
0: बिल्कुल
5: के उदो उस दौर च हुंदा सी कि जेडे मर्जी घर वड़ जाओ
0: चोरी
5: ते
0: चकारी करनी सी,
5: हर
0: सारी
5: एक
0: एक
5: ने
0: दूसरे
5: प्यार
0: के मुंह
5: मोहब्बत
0: पे
5: नाल
0: नजर आते
5: बुलाना
0: सन।
5: बेटा आ जा ठीक है खिलाना पिलाना ये सारियां चीजां बड़ा प्यार
0: बिल्कुल बिल्कुल
5: मोहब्बत फिर फैमिलियां दा भी आपस इना प्यार मोहब्बत ज्वाइंट सिस्टम जिहड़ा साडा पाकिस्तान दा ज्वाइंट सिस्टम वो इन्ना क उस टाइम ज्यादा मकबूल हुंदा सी कि इकट्ठे रहिंदे सन प्यार मोहब्बत आपस
0: बिल्कुल
5: विच कोई गल्लां नहीं ते है ते हुण ते माहौल ही सारा अजीब हो गया कि ड्रामे दा जिहड़ा टाइम दे उत्ते सारे महल्ले ने इकट्ठे हो जाना जिथे TV लगे है उत्थे ही सारे ने बैठना पूरा ड्रामा देखना और सारे ने एंजॉय करना ते हुण ते जिस तरह मेरा ख्याल है फैसिलिटियां इंसान नूं आ गईयां ने उसे तरह ਜਿਹੜੇ ਨੇ ਉਹ ਲੋਕਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਵੀ ਖਤਮ ਹੋ ਗਏ ਨੇ ਬੇਸਿਕਲੀ ਇਹ ਜਿਹੜੀਆਂ।
0: ਕਿ ਅੱਜ ਅਨਸੇਫ ਵੀ ਬਹੁਤ ਜ਼ਿਆਦਾ ਹੋ ਗਿਆ, ਜਿੰਨੀਆਂ ਜਿੰਨੀਆਂ ਇਮਾਰਤਾਂ ਵੱਡੀਆਂ ਹੋ ਗਈਆਂ ਨੇ, ਪਹਿਲੇ ਸਿੰਗਲ ਸਟੋਰੀ ਜਾਂ ਡਬਲ ਸਟੋਰੀ, ਕਿੱਥੇ ਸਿੰਗਲ ਸਟੋਰੀ ਘਰ ਸਨ, ਡਬਲ ਕਿੱਥੇ ਕਿੱਥੇ ਕੋਈ ਉੱਤੇ ਕਮਰਾ ਬਣਿਆ ਹੁੰਦਾ ਸੀ ਕੋਠੇ ਤੇ, ਕਿਉਂਕਿ ਚਲੋ ਕਿਸੇ ਨੇ ਛੱਤ ਤੇ ਕਮਰਾ ਵੀ ਬਣਾਇਆ ਸੀ ਇੱਕ, ਲੇਕਿਨ ਇਹ ਕਿ ਹੁਣ ਕਿਰਾਏਦਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅਨਸੇਫ ਹੋ ਗਈ ਜਗ੍ਹਾ, ਕਿਉਂਕਿ ਸਾਨੂੰ ਅਕਸਰ ਪਤਾ ਨਹੀਂ ਕਿਹੜਾ ਬੰਦਾ ਕਿੱਥੋਂ ਆਇਆ। ਪਹਿਲੇ ਤੇ ਹਰ ਬੰਦਾ ਜਾਣਦਾ ਸੀ, ਦਾਦੇ ਪੜਦਾਦੇ ਤੱਕ ਨੂੰ ਜਾਣਦਾ ਸੀ, ਨਾਲ ਵਾਲੇ ਘਰ ਚ ਕੌਣ ਰਹਿੰਦਾ, ਅਗਲੇ ਘਰ ਲੋਕ

0: ਖਾਸ ਤੌਰ ਤੇ ਬੱਚਿਆਂ ਦਾ ਇਹ ਜਿਹੜਾ ਇਹ ਬੜਾ ਇਹਦੇ ਵਿੱਚ ਸਾਨੂੰ ਇੱਕ ਬੜੀ ਖੁਸ਼ੀ ਮਿਲਦੀ ਸੀ ਕਿ ਫਲਾਣੇ ਘਰ ਚ ਚੀਜ਼ ਵੰਡੀ ਜਾ ਰਹੀ ਹੈ, ਫਿਰ ਸਾਡੇ ਘਰ ਚੀਜ਼ ਵੰਡੀ ਜਾ ਰਹੀ ਹੈ ਤੇ ਅਸੀਂ ਦਰਵਾਜ਼ੇ ਚ ਖੜੇ ਹੋ ਕੇ ਜਨਾਬ ਆਵਾਜ਼ਾਂ ਦੇਣੀਆਂ, ਬੱਚਿਆਂ ਨੂੰ ਇਕੱਠਾ ਕਰਨਾ, ਫਿਰ ਕਿਸੇ ਵੱਲ ਹੋ ਰਹੀ ਹੈ, ਯਾਨੀ ਕਿ ਹਰ ਮਹੱਲੇ ਦੇ ਵਿੱਚ ਮੇਰੇ ਨਾਲ ਹਰ ਦੂਸਰੇ ਤੀਸਰੇ ਦਿਨ ਜਿਹੜਾ ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼ ਜ਼ਰੂਰ
1: ਜਾ
0: ਵੰਡੀ
1: ਰਹੇ ਹਾਂ।
0: ਜਾਂਦੀ ਸੀ। ਖਾਸ ਤੌਰ ਤੇ ਫਿਰ ਮੁਹਰਮਾਂ ਦੇ ਦਿਨ ਆਣੇ, ਮਿਲਾਦੁਨ ਨਬੀ ਦੇ ਦਿਨ ਆਣੇ, ਇਹਨਾਂ
1: ਬਿਲਕੁਲ
0: ਤੇ ਫਿਰ ਰੋਜ਼ਾਨਾ ਹੀ ਮਾਮੂਲ ਹੁੰਦਾ ਸਾ ਕਿਸੇ ਨਾ ਕਿਸੇ
1: ਬਿਲਕੁਲ,
0: ਘਰੋਂ।
1: ਇਹ
0: ਠੀਕ
1: ਵਾਰ
0: ਹੈ,
1: ਦੇਖਿਆ ਕਰੋਗੇ
0: ਇਹ
1: ਸਬੀਲਾ
0: ਮੁਹਰਮਾਂ
1: ਵੀ
0: ਦੇ ਵਿੱਚ
1: ਵੰਡੀਆਂ ਜਾਂਦੀਆਂ, ਸਬੀਲਾ
0: ਜੀ,
1: ਵੀ ਜਾਂਦੇ ਸਨ, ਦੁੱਧ ਸ਼ਰਬਤ
0: ਸਬੀਲਾ, ਫਿਰ
1: ਮਿੱਠਾ ਪਾਣੀ
0: ਮੁਹਰਮਾਂ ਦੇ ਵਿੱਚ ਕੁਝੀਆਂ ਜੀ, ਕੁਝੀਆਂ ਟੁੱਟੀਆਂ ਤੇ ਜਨਾਬ
1: ਟੁੱਟੀਆਂ
0: ਬੜਾ
1: ਭਈਆ,
0: ਜੀ ਉਹ ਤਾਂ ਇੱਕ
1: ਅਸੀਂ
0: ਮੈਂ
1: ਛੋਟੇ
0: ਤੁਹਾਨੂੰ
1: ਹੁੰਦਾ
0: ਡੈਡੀ
1: ਸਾਹਿਬ
0: ਗੌਰ
2: ਉਦੋਂ ਮੁਮਤਾਜ਼
1: ਭਾਈ ਸਾਹਿਬ
2: ਮੈਂ ਬਈ, ਉਦੋਂ ਨਾ ਮਹਿੰਗੀਆਂ ਮਠਿਆਈਆਂ ਵਗੈਰਾ ਰਸਗੁੱਲੇ ਤੇ ਗੁਲਾਬ ਜਾਮਨ ਨਹੀਂ ਸਨ,
1: ਹਾਂ
2: ਉਦੋਂ ਪਤਾਸ਼ੇ ਹੁੰਦੇ ਸਨ, ਮਖਾਣੇ
1: ਹਾਂ
2: ਹੁੰਦੇ ਸਨ,
0: ਮਖਾਣੇ
2: ਜਿਹਦੇ ਕਿਸੇ ਉਹਦੇ
0: ਪਤਾਸ਼ੇ ਨਮਕ
2: ਜਿਆ
0: ਪਾਰੇ, ਠੀਕ ਹੈ
2: ਜੀ ਨਮਕ
0: ਤੇ
2: ਪਾਰੇ ਤੋਂ
0: ਬੜਾ
2: ਬਿਨਾਂ
0: ਹੀ,
2: ਉਹਦੇ ਵਿੱਚ
0: ਅਗਰ
2: ਹੀ
0: ਬੜਾ
2: ਬੱਚੇ
0: ਹੀ ਖੁਸ਼ੀ
2: ਕਿੰਨੇ
0: ਦਾ,
2: ਖੁਸ਼
0: ਹਾਂਜੀ, ਬੜਾ ਹੀ ਕੋਈ ਖੁਸ਼ੀ ਦਾ ਅਗਰ ਮੌਕਾ ਹੁੰਦਾ ਸੀ ਨਾ, ਬੜਾ ਹੀ ਬਹੁਤ ਜ਼ਿਆਦਾ, ਅਗਰ ਕੋਈ ਸ਼ਾਦੀ ਕਿਸੇ ਦੀ ਹੋਣੀ ਤੇ ਬਹੁਤ ਹੀ ਜ਼ਿਆਦਾ, ਅਗਰ ਕੋਈ ਮਿਠਾਈ ਬਣਨੀ ਤੇ ਉਹ ਲੱਡੂ ਬਣਨੇ, ਕਿ
1: ਲੱਡੂ ਜਾਂ
0: ਸਭ ਤੋਂ ਜ਼ਿਆਦਾ ਗੱਲ ਹੀ ਮਸ਼ਹੂਰ ਹੋ
2: ਸ਼ੱਕਰਪਾਰੇ
0: ਜਾਂ
2: ਜਿਹੜੇ ਹੁੰਦੇ ਨੇ,
1: ਸ਼ੱਕਰਪਾਰੇ
2: ਹਾਂ
1: ਨਾਲ
2: ਨਾਲ
1: ਬਣਾ ਕੇ
2: ਜਿਹੜੇ
1: ਸ਼ੱਕਰਪਾਰੇ
2: ਜਾਂ
1: ਲੱਡੂ,
2: ਜਦੋਂ ਬੱਚਾ ਪੈਦਾ ਹੁੰਦਾ ਸੀ ਤੇ ਮਠਿਆਈ ਵੰਡਦੇ ਸੀ, ਉਹ ਲੱਡੂ ਬਣਾ ਕੇ ਭੇਜਦੇ
1: ਹਾਂ
2: ਸੀ,
1: ਲੱਡੂ ਆਰਡਰ ਤੇ
0: ਹਾਂ ਜੀ,
1: ਮੰਗਦੇ ਸਨ।
0: ਮੋਤੀ ਚੂਰ ਜਨਾਬ, ਉਹ
1: ਹਾਂ
0: ਅੱਛਾ ਲੱਡੂ ਵੀ ਬਕਾਇਦਾ, ਲੋਕ ਫਿਰ ਸ਼ਾਦੀਆਂ ਹੁੰਦੀਆਂ ਸੀ, ਲੋਕ ਆਪਣੇ ਘਰਾਂ ਦੇ ਵਿੱਚ ਹਲਵਾਈ ਨੇ ਘਰ ਆ ਕੇ ਘਰ ਬਹਿ ਕੇ ਉੱਥੇ ਘਰਾਂ ਦੇ ਵਿੱਚ ਬਣਾਉਣਾ,
1: ਬਿਲਕੁਲ
0: ਜਲੇਬੀ ਕੱਢਣੀ, ਜਲੇਬੀ ਵੀ ਘਰ ਕੱਢਣੀ, ਤੇ ਉਹ ਇਹ ਇਸ ਤਰ੍ਹਾਂ ਦਾ ਮਾਹੌਲ ਸੀ, ਦੁਕਾਨਾਂ ਤੋਂ ਜਾ ਕੇ ਨਹੀਂ ਸੀ ਲਿਆ ਜਾਂਦਾ, ਖੁਦ
1: ਹਾਂ
0: ਆਪਣੇ ਘਰ ਬੈਠ ਕੇ ਉੱਥੇ ਕਢਵਾਇਆ ਜਾਂਦਾ ਸੀ,
1: ਅੱਛਾ ਉਸ
0: ਖੀਰਾਂ
1: ਵਕਤ
0: ਬੰਨੀਆਂ,
1: ਬੁਰਾ ਸਮਝਦੇ
2: ਦੁਕਾਨ
1: ਸਨ
2: ਦੇ
1: ਕਿ ਵੀ
2: ਕੱਢਣੀ ਸੀ।
1: ਇਹਦੇ ਘਰ ਦੀ ਜਨਾਨੀਆਂ ਜਿਹੜੀਆਂ ਨੇ ਉਹ ਸ਼ਾਇਦ ਨਕੰਮੀਆਂ ਨੇ, ਸੁਚੱਚੀਆਂ ਨਹੀਂ ਨੇ, ਤੇ ਤਾਂ ਇਹਨਾਂ ਦੇ ਘਰ ਬਾਹਰ ਬਾਹਰੋਂ ਖਾਣਾ ਆ ਰਿਹਾ, ਲੋਕ ਨਾ ਅੱਛਾ ਨਹੀਂ ਸਮਝਦੇ ਸਨ। ਅੱਜ ਤੇ ਫੈਸ਼ਨ ਬਣ ਗਿਆ ਨਾ ਕਿ ਬਾਹਰ, ਮੇਰਾ ਖਿਆਲ ਹੈ ਮੁਸ਼ਕਲ ਨਾਲ ਹੀ ਘਰ ਹਾਂਡੀ ਰੋਟੀ ਹੁੰਦੀ ਹੈ, ਬਾਕੀ ਤੇ ਜ਼ਿਆਦਾਤਰ ਆਰਡਰ ਹੋ ਜਾਂਦਾ ਸਾਰਾ ਕੁਝ। ਇਹ ਪਹਿਲੇ ਨਹੀਂ ਸੀ, ਇਹ ਫਰਕ ਜਿਹੜਾ ਆਇਆ
0: ਜੀ
2: ਇਸਾ
0: ਮੁਮਤਾਜ਼
2: ਬਾਬਾ।
0: ਸਾਹਿਬ, ਮੈਂ ਤੇ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਇਹ ਪ੍ਰੋਗਰਾਮ ਬੰਦਿਆਂ ਦਾ ਰੱਖਣ ਦੀ ਬਜਾਏ ਨਾ ਇਹ ਜ਼ਿਆਦਾ ਔਰਤਾਂ ਦਾ ਰੱਖਿਆ ਕਰੋ, ਤਾਂ ਕਿ
1: ਉਹ ਤਾਂ
0: ਉਹਨਾਂ ਨੂੰ
1: ਰੱਖਦੇ ਆ, ਰੱਖਦੇ ਆ
2: ਆਨੀਆਂ ਨਾਨੀਆਂ ਨੂੰ ਬਹੁਤ ਜ਼ਿਆਦਾ ਔਰਤਾਂ,
0: ਉਹ ਜ਼ਿਆਦਾ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਜਿਹੜੇ ਜਿਹੜੇ ਆ ਘਰਾਂ ਦੇ ਮਾਹੌਲ ਨੇ ਨਾ, ਜਿਹੜੀਆਂ ਚੀਜ਼ਾਂ ਇਹ ਪ੍ਰਵਾਨ ਚੜ੍ਹਦੀਆਂ ਨੇ ਔਰਤਾਂ ਤੋਂ, ਘਰ ਦਾ
1: ਬਿਲਕੁਲ
0: ਕਲਚਰ,
1: ਬਿਲਕੁਲ,
0: ਬੱਚਿਆਂ ਦਾ
1: ਲੇਕਿਨ
0: ਕਲਚਰ
1: ਮਰਦ
0: ਜਿਹੜਾ
1: ਮਰਦ ਲਿਆਉਂਦੇ
0: ਇਹ
1: ਨੇ ਨਾ,
0: ਔਰਤਾਂ
1: ਮਰਦ ਖੁਸ਼
0: ਤੇ
1: ਹੁੰਦੇ ਨੇ, ਉਹ ਵੀ
0: ਔਰਤਾਂ
1: ਸੀ
0: ਤੇ
1: ਫੀਲ ਕਰਦੇ ਨੇ
0: ਬੰਦੇ
1: ਕਿ ਚਲੋ ਠੀਕ ਹੈ
0: ਬੰਦੇ,
1: ਕੋਈ ਗੱਲ ਨਹੀਂ, ਚਲੋ ਯਾਰ ਅੱਛਾ ਮੈਂ ਬਾਹਰ ਜਾ ਰਿਹਾ, ਉਹ ਦੋ ਦੋ ਤਿੰਨ ਤਿੰਨ ਘੰਟੇ ਲੈਣ ਚ ਲੱਗ ਕੇ ਤੇ ਹਲਵਾ ਪੂਰੀ ਲੈ ਰਹੇ ਨੇ ਜਾਂ ਕਚੋਰੇ ਲੈ ਰਹੇ ਨੇ ਜਾਂ ਸਿਰੀ ਪਾਏ ਲੈਣ ਗਏ ਨੇ। ਮੈਂ ਖੁਦ ਦੇਖਿਆ ਕਿ ਤੁਹਾਨੂੰ ਵੀ ਪਤਾ ਹੋਏਗਾ, ਲੋਹਰੀ ਚ ਵੀ ਨੇ, ਪਿੰਡੀ ਚ ਵੀ, ਤੇ ਕਈ ਜਗ੍ਹਾ ਤੇ ਅਲੀ ਬਾਈ ਵੀ ਜਾਣਦੇ ਹੋਣਗੇ ਰਾਜਾ ਸਾਹਿਬ ਨੂੰ, ਜਿੱਥੇ ਚਾਰ ਚਾਰ ਘੰਟੇ ਲੈਣ ਚ ਲੱਗ ਕੇ ਤੇ ਹੁਣ ਤੇ ਬਾਕਾਇਦਾ ਰਮਜ਼ਾਨ ਦੀਆਂ ਰਾਤਾਂ ਵਿੱਚ ਰਾਤੀ ਉਹ ਇਸ਼ਾ ਤਰਾਵੀ ਪੜੇ ਨਾ ਪੜੇ ਉਹ ਜਾ ਕੇ ਲੈਣ ਚ ਲੱਗੇਗਾ ਕਰਤਾਰਪੁਰ ਦੀ ਅੱਗੇ ਨਵੇਂ ਮੱਲੇ ਦੀ, ਤੇ ਉੱਥੇ ਜਾ ਕੇ ਇੱਥੇ ਜੀ ਅਸੀਂ ਲੈ ਕੇ ਆਣੇ ਨੇ ਪਾਵੇ, ਤੇ ਉਹ ਫਿਰ ਇਫਤਾਰੀ ਨਾ ਸਹਿਰੀ ਵੇਲੇ ਵੇਲਾ ਆਉਂਦਾ, ਟਾਈਮ ਆਉਂਦਾ ਉਹਨਾਂ ਦਾ, ਤੇ ਉਹਨਾਂ ਨੇ ਕੋਈ ਇਬਾਦਤ ਨਹੀਂ, ਕੋਈ ਕੁਝ ਨਹੀਂ, ਤੇ ਮਰਦ ਖੁਸ਼ੀ ਨਾਲ ਕਿਉਂ ਜਾਂਦੇ ਨੇ ਮਰਦਾਂ ਨਾ, ਉਹ ਕਹਿਣ ਜੀ ਘਰ ਪਕਾਣਾ ਤੇ ਠੀਕ ਹੈ ਪੈਸੇ ਦੇ ਦੇਣਾ ਵਾ ਜਾਓ ਆਪੇ ਜਾ ਕੇ ਲਿਆਓ, ਉਹ ਕੁਝ ਨਹੀਂ ਜਾਂਦਾ ਜੇ ਲੈਣੇ ਕਿਉਂ ਵਾਸਤੇ
2: ਰਾਤੀ
1: ਕਿਉਂ
2: ਸਾਰੀ
1: ਜਾਂਦਾ,
2: ਮਰ ਜਾਂਦੇ ਨੂੰ
1: ਮਰ ਸਭ ਜਾਂਦੇ ਨੇ, ਪਤਾ ਨਹੀਂ ਉਹਨਾਂ ਨੂੰ ਗੱਪਸ਼ਪ ਦੀ ਜਗ੍ਹਾ ਮਿਲ ਜਾਂਦੀ ਹੈ, ਇੱਕ ਟਾਕਿੰਗ ਪੁਆਇੰਟ ਮਿਲ ਜਾਂਦਾ ਹੈ ਕਿ ਉੱਥੇ ਜਾ ਕੇ ਤੇ ਮੈਂ ਇੰਜੋਏ ਕਰਾਂਗਾ ਬੈਠ ਕੇ ਗੱਪਸ਼ਪ ਲਾਵਾਂਗਾ, ਲੇਕਿਨ ਇਹ ਮਰਦ ਨਾ ਜਾਣ ਤੇ ਔਰਤਾਂ ਪਹਿਲੇ ਵੀ ਤੇ ਪਾਵੇ ਘਰ ਪੱਕਦੇ ਸਨ, ਹਲੀਮ ਤੇ ਨਾਲ ਖੱਦਿਆਂ ਖੱਦਾ ਸ਼ਦਾ ਸਭ ਕੁਝ ਘਰ ਪੱਕਦਾ ਸੀ ਬੜਾ ਮਜ਼ੇਦਾਰ। ਲੇਕਿਨ ਤੁਸੀਂ ਇਹ ਦੱਸੋ ਕਿ ਤੁਹਾਡੀ ਅੰਮੀ ਜੀ ਸਵੇਰੇ ਨਾਸ਼ਤੇ ਵੇਲੇ ਕੀ ਬਣਾਉਂਦੇ ਸਨ ਜ਼ਿਆਦਾਤਰ ਸ਼ੌਕ ਨਾਲ?
0: ਦੇਖੋ ਸਾਡੇ ਘਰ ਦੇ ਵਿੱਚ ਨਾ ਤੇ ਬੜਾ ਵਾਲ ਸਾਹਿਬ ਜਿਹੜੇ ਨਾ ਉਹ ਮਾਸ਼ਾਅੱਲਾ ਉਹਨਾਂ ਦਾ ਬੜਾ ਇੱਕ ਅਸਰ ਰਸੂਖ ਹੁੰਦਾ ਸੀ ਘਰ ਦੇ ਵਿੱਚ, ਉਹਨਾਂ ਦੀ ਜ਼ਿਆਦਾ ਚੱਲਦੀ ਸੀ ਉਹ ਇਸ, ਅੱਛਾ ਸਾਡੇ ਘਰ ਇਹ ਗੱਲ ਸੀ, ਸਰਦੀ ਗਰਮੀ ਹੋਵੇ ਨਾ ਉਹਨਾਂ ਨੇ ਵਾਲ ਸਾਹਿਬ ਇੰਨੇ ਸ਼ੌਕੀਨ ਸਨ, ਅੱਲਾ ਉਹਨਾਂ ਨੂੰ ਜੰਨਤ ਚ ਜਗ੍ਹਾ ਦੇ, ਉਹ ਲੱਸੀ ਸਾਡੇ ਘਰ ਬਣਦੀ ਹੁੰਦੀ ਸੀ, ਉਹ ਸੁਬਾਹ ਨੂੰ ਉੱਠ ਕੇ ਨਾ ਅਸੀਂ ਜਨਾਬ ਉਹਨਾਂ ਨੇ ਨਾ ਲੱਸੀ, ਉਹਨਾਂ ਨੇ ਕਿਹਾ ਜੀ ਲੱਸੀ ਪੀਓ, ਸਰਦੀ ਗਰਮੀ ਉਹ ਚਾਹੇ ਨਹੀਂ ਸੀ ਬਣਨ ਦਿੰਦੇ, ਉਹ ਕਹਿੰਦੇ ਸੀ ਨਹੀਂ ਜੀ ਦਹੀਂ ਲੱਸੀ ਲੱਸੀ ਨਹੀਂ ਪੀਣੀ ਤੇ ਦਹੀਂ ਖਾਓ, ਫਿਰ ਅਸੀਂ ਉਹ ਆਪਣਾ ਕਦੀ ਉਹ ਬੰਨ ਮਿਲਦੇ ਸਨ, ਉਸ ਟਾਈਮ ਡਬਲ ਰੋਟੀ ਤੇ ਬਹੁਤ ਘੱਟ ਇਸਤੇਮਾਲ ਹੁੰਦੀ ਸੀ, ਬੰਨ ਮਿਲਦੇ ਸਨ, ਬੰਨ ਉਹ ਲੱਸੀ ਦੇ ਵਿੱਚ ਡੁਬੋ ਕੇ ਖਾਣੇ, ਠੀਕ ਹੈ, ਉਹ ਕੁਲਚੇ ਕੁਲਚੇ ਮੰਗਵਾ ਲੈਣੇ ਤੀਲਾਂ ਨੇ, ਉਹ ਲੱਸੀ ਦੇ ਨਾਲ ਨਾਸ਼ਤਾ ਉਹਨਾਂ ਦਾ ਕਰਨਾ, ਦਹੀਂ ਦੇ ਨਾਲ ਉਹਨਾਂ ਦਾ ਕਰਨਾ, ਇਹ ਸਾਡਾ ਜ਼ਿਆਦਾਤਰ ਜਿਹੜਾ ਹੁੰਦਾ ਸੀ, ਫਿਰ ਹਾਂ ਸਰਦੀਆਂ ਜ਼ਿਆਦਾ ਹੁੰਦੀਆਂ ਸੀ,
1: ਦੱਸ ਰਹੇ ਉੱਥੇ
0: ਜੀ ਸਰਦੀਆਂ
2: ਹਲਵਾ
0: ਜ਼ਿਆਦਾ
2: ਪੂਰੀ
0: ਹੁੰਦੀਆਂ ਸੀ, ਫਿਰ
2: ਪੂਰੀ
0: ਪਰਾਂਠੇ
2: ਹਲਵਾ
0: ਵਾਲਦਾ ਨੇ ਪਰਾਂਠੇ
2: ਪੂਰੀ
0: ਬਣਾਉਣੇ ਨਾਲ ਅੰਡੇ
2: ਹਾਂ
0: ਅਚਾਰ

0: ਤੁਸੀਂ ਧਰਮਪੁਰੇ ਦੇ ਇਲਾਕੇ ਦੀ ਗੱਲ ਕਰ ਰਹੇ ਹੋ ਨਾ, ਜਿੱਥੇ
1: ਜੀ
0: ਤੁਹਾਡਾ
1: ਜੀ
0: 10-12 ਸਾਲ ਦਾ
1: ਉਹ
0: ਬਚਪਨ ਗੁਜ਼ਰਿਆ।
1: ਇਹ ਹੋਇਆ, ਲੇਕਿਨ ਬਾਅਦ ਚ ਇਹ ਚੀਜ਼ਾਂ ਜ਼ਿਆਦਾਤਰ ਜ਼ਿਆਦਾ 80 ਤੋਂ ਬਾਅਦ ਚੋਂ ਸ਼ੁਰੂ
0: ਅੱਛਾ
1: ਹੋਈਆਂ ਨੇ।
0: ਅੱਛਾ
1: ਬਾਹਰ ਦਾ ਜਿਹੜਾ ਜ਼ਿਆਦਾਤਰ ਨਾਸ਼ਤਾ
0: ਠੀਕ
1: ਚੱਲਦਾ ਤੇ ਉਦੋਂ ਵੀ ਸੀ, ਲੇਕਿਨ ਲੋਕਾਂ
0: ਨਹੀਂ
1: ਦੇ
0: ਕੰਮ
1: ਵਿੱਚ
0: ਚੱਲਦਾ
1: ਰਿਵਾਜ਼
0: ਸੀ,
1: ਇਹਨਾਂ
0: ਨਵੇਂ
1: ਤੋਂ
0: ਤੋਂ
1: ਘੱਟ
0: ਪਹਿਲੇ
1: ਸੀ,
0: ਪਹਿਲੇ ਬਹੁਤ ਕੰਮ
1: ਬਾਹਰ
0: ਸੀ।
1: ਦਾ ਨਾਸ਼ਤਾ
0: ਘੱਟ
1: ਕਰਦਾ।
0: ਘੱਟ ਘੱਟ
1: ਹੁਣ ਤੇ
0: ਸਪੈਸ਼ਲ
1: ਯਕੀਨ
0: ਮਹਿਮਾਨ ਆ ਗਏ ਨੇ,
1: ਕੋਈ ਹੋਰ ਇਸ ਤਰ੍ਹਾਂ ਦੀ ਗੱਲ ਲੈ ਤੇ
0: ਟੋਟਲੀ,
1: ਹੁਣ ਤੇ
0: ਟੋਟਲ
1: ਟੋਟਲੀ ਲਾਹੌਰ ਦੇ ਵਿੱਚ ਹਰ ਔਰਤ ਦੀ ਖੁਆਇਸ਼ ਹੁੰਦੀ ਹੈ ਕਿ ਘਰ ਉਹਨੂੰ ਕੁਛ ਨਾ ਬਣਾਉਣਾ ਪਵੇ ਤੇ
0: ਹਾਂ
1: ਜਾਓ ਜੀ ਬਾਹਰੋਂ ਲੈ ਆਓ। ਉਹ
0: ਹਾਂ
1: ਜਨਾਬ ਬਾਹਰੋਂ ਆਉਂਦਾ ਹੈ, ਇਹ ਤੇ ਮੇਰਾ ਖਿਆਲ ਹੈ ਜਿਹੜਾ
0: ਬਿਲਕੁਲ
1: ਸਾਡਾ ਸਾਡਾ ਜਿਹੜਾ ਕਲਚਰ ਹੈ ਨਾ, ਮੈਂ ਇਹ ਸਮਝਣਾ ਹੈ ਕਿ ਜਿਹੜਾ ਬੜਾ ਖੂਬਸੂਰਤ ਜਿਹੜਾ ਸਾਡਾ ਕਲਚਰ ਸੀ ਉਹ ਸਾਡੀਆਂ ਔਰਤਾਂ ਨੇ ਖਰਾਬ ਕੀਤਾ।
0: ਖਤਮ
1: ਕਿਉਂਕਿ
0: ਕੀਤਾ ਉਹਨਾਂ
1: ਦੇਖੋ
0: ਨੇ ਬਿਲਕੁਲ
1: ਦੇਖੋ ਇਹ ਕਲਚਰ
0: ਦੋਨੋਂ
1: ਨਿਕਲਦਾ
0: ਤੋਂ।
1: ਘਰ ਤੋਂ, ਘਰ ਤੋਂ
0: ਸਹੀ ਕਹਿ ਰਹੇ
1: ਨਿਕਲਦਾ
0: ਹੋ,
1: ਹੈ ਤੇ
0: ਸਹੀ ਕਹਿ ਰਹੇ
1: ਬੰਦੇ ਤੇ
0: ਹੋ।
1: ਅੱਜ ਵੀ ਬੰਦਿਆਂ ਦੀ ਜਿਹੜੇ ਸਾਡੇ ਲੋਕ ਨੇ ਨਾ
0: ਸਰ
1: ਬੰਦੇ, ਉਹਨਾਂ ਦੇ ਤੇ ਅੱਜ
0: ਹੁਣ
1: ਵੀ ਉਹੀ
0: ਜਿਹੜੇ
1: ਚੀਜ਼ਾਂ ਨੇ,
0: ਮਾਈਕਲ ਤੋਂ ਲੋਕ
1: ਅੱਜ
0: ਆਏ
1: ਉਸੇ
0: ਨਾ।
1: ਤਰ੍ਹਾਂ ਹੀ ਬੈਠਣਾ, ਬਾਹਰ ਦੋਸਤਾਂ 'ਚ ਬੈਠਣਾ, ਗੱਪਾਂ ਮਾਰਨੀਆਂ, ਉਹ ਹੀ ਸਾਰਾ। ਲੇਕਿਨ ਜਿਹੜਾ ਘਰੋਂ ਜਿਹੜਾ ਇੱਕ ਘਰ ਦਾ ਜਿਹੜਾ ਕਲਚਰ ਸੀ ਨਾ, ਖਾਣ ਬਣਾਉਣ ਵਾਲਾ, ਬੱਚਿਆਂ ਦਾ ਸਾਰਾ, ਬੱਚਿਆਂ ਨੂੰ ਇੰਨਾ ਕੁ ਮੇਰੇ ਹਿਸਾਬ ਨਾਲ ਨਾ, ਅੱਜ ਕੱਲ੍ਹ ਦੇ ਦੌਰ 'ਚ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਹੁਣ ਅੱਜ ਕੱਲ੍ਹ ਦੇ ਬੱਚੇ ਦੇਖੀਏ ਤੇ ਸਾਨੂੰ ਕਿਸੇ ਟਾਈਮ ਗੁੱਸਾ ਵੀ ਆਉਂਦਾ, ਜੈਲਸੀ ਵੀ ਹੁੰਦੀ ਹੈ, ਉਹ ਇਸੇ ਵਾਸਤੇ ਹੁੰਦੀ ਹੈ ਕਿ ਸਾਨੂੰ ਤੇ ਅਗਰ ਅਸੀਂ ਕੋਈ ਚੀਜ਼ ਮੰਗਦੇ ਸੀ ਸਾਨੂੰ ਤੇ ਥੱਪੜ ਪੈਂਦਾ ਸੀ ਅੱਗੋਂ, ਠੀਕ ਹੈ। ਇਹਨਾਂ ਨੂੰ ਤੇ ਪੁੱਛਿਆ ਜਾਂਦਾ ਹੈ ਕਿ ਦੱਸੋ ਤੁਹਾਡੇ ਕੀ ਖਾਓਗੇ
0: ਹਾਂ
1: ਬੇਟਾ, ਕੀ ਲੈ ਕੇ ਆਈਏ ਤੁਹਾਡੇ ਵਾਸਤੇ,
0: ਬਿਲਕੁਲ। ਅੱਜ ਦਾ ਬੱਚਾ ਅਸਮਾਨ
1: ਹੈ
0: ਤੇ ਬਿਠਾਤਾ ਸੀ,
1: ਤੇ
0: ਬਿਲਕੁਲ
1: ਸਾਨੂੰ
0: ਸਹੀ
1: ਤੇ
0: ਕਹਿ ਰਹੇ ਹੋ।
1: ਜੋ ਮਾਂ ਪਿਓ ਦਿੰਦਾ ਸੀ ਅਸੀਂ ਤੇ ਉਹੀ ਸਬਰ ਸ਼ੁਕਰ ਕਰਕੇ ਉਹੀ
0: ਸਾਡੇ
1: ਖਾਈਦਾ।
0: ਕੋਲ ਚੁਆਇਸ ਨਹੀਂ
1: ਸਾਡੀਆਂ
0: ਸੀ
1: ਕੋਈ
0: ਹੁੰਦੀ ਨਾ,
1: ਵਰਾਈਟੀ
0: ਸ਼ਾਇਦ
1: ਨਹੀਂ
0: ਨਹੀਂ
1: ਹੁੰਦੀ,
0: ਸਾਡੇ ਕੋਲ
1: ਜੀ
0: ਚੁਆਇਸ ਨਹੀਂ ਸੀ ਹੁੰਦੀ ਕਿ ਅਸੀਂ
1: ਨਹੀਂ
0: ਚੁਣ
1: ਚੁਆਇਸ
0: ਲਈਏ
1: ਹੁੰਦੀ।
0: ਸੀ ਇਹ ਜਾਂ ਇਹ,
1: ਤੇ
0: ਉਹ
1: ਅੱਜ
0: ਕਹਿੰਦੇ
1: ਕੱਲ ਦੇ,
0: ਬੱਚੇ ਇਹ
1: ਅੱਜ
0: ਵੇ
1: ਕੱਲ ਦਾ ਤੇ ਬੱਚਾ
0: ਸਿਆਹ ਹੈ
1: ਕਿਸੇ ਦਾ
0: ਸਫੇਦ
1: ਟੈਂਡਾ
0: ਤੂੰ
1: ਮਾਨ,
0: ਲੈਣਾ
1: ਮੈਂ ਨਹੀਂ, ਮੈਂ ਖਾਣਾ, ਇਹ ਨਹੀਂ ਖਾਣਾ, ਮੈਨੂੰ ਪੀਜ਼ਾ ਲਿਆ ਕੇ ਦਿਓ, ਮੈਨੂੰ ਬਰਗਰ ਲਿਆ ਕੇ ਦਿਓ,
0: ਬਿਲਕੁਲ
1: ਔਰ ਉਹ ਮਾਂ ਪਿਓ ਪੂਰੀ ਕਰਦਾ ਉਹਨਾਂ ਦੀ ਗੱਲ। ਤੇ ਫਿਰ ਅਗਰ
2: ਬਿਲਕੁਲ,
1: ਅਸੀਂ
2: ਸਾਰੀਆਂ
1: ਅਗਰ
2: ਚੀਜ਼ਾਂ
1: ਅਸੀਂ ਉਹਨਾਂ ਦੇ
2: ਨਾਕਸ
1: ਮਾਂ
2: ਨੇ,
1: ਪਿਓ ਨੂੰ
2: ਸਿਹਤ
1: ਕਹੀਏ
2: ਗਈ
1: ਨਾ,
2: ਇਹ ਸਭ ਚੀਜ਼ਾਂ ਨਾਕਸ ਨੇ, ਕੋਈ ਵੀ ਇਹਦੇ ਵਿੱਚ ਚੀਜ਼ ਜਿਹੜੀ ਉਹ ਬੱਚੇ ਦੇ ਜਾਂ ਵੱਡੇ ਦੇ ਸਿਹਤ ਵਾਸਤੇ ਠੀਕ ਕੋਈ ਵੀ ਨਹੀਂ ਹੈ।
0: ਬਿਲਕੁਲ
2: ਨਹੀਂ, ਸਾਰੀਆਂ ਚੀਜ਼ਾਂ ਬਹੁਤ ਅੱਛੀਆਂ ਹੁੰਦੀਆਂ ਸਨ ਤੇ ਦਿਨ
1: ਕਲਚਰ ਵੀ ਖਰਾਬ ਕੀਤਾ, ਸਿਹਤ ਵੀ ਖਰਾਬ ਕੀਤੀ,
0: ਬਿਲਕੁਲ।
1: ਠੀਕ ਹੈ,
0: ਵੱਡੇ
1: ਸਾਰਾ
0: ਅਸੀਂ
1: ਕੁਝ
0: ਮੋਟੇ
1: ਖਰਾਬ।
0: ਵੀ ਹੋ ਗਏ, ਭੱਦੇ ਵੀ ਹੋ ਗਏ, ਪਰਸਨੈਲਿਟੀਆਂ ਵੀ ਤਬਾਹ
1: ਹਾਂ
0: ਹੋ ਗਈਆਂ ਬੱਚਿਆਂ ਦੀਆਂ, ਬੱਚੇ ਜ਼ਿਮਨੀ ਤੌਰ ਤੇ ਇਹ ਜੰਕ ਫੂਡ ਖਾ ਖਾ ਕੇ ਲੇਜ਼ੀ ਹੋ ਗਏ, ਉਹ ਇੰਟੈਲੀਜੈਂਟ ਨਹੀਂ ਰਹੇ ਇਤਨੇ ਜਿਸ ਤਰ੍ਹਾਂ ਕਿ ਸਾਡੇ
1: ਅੱਜ ਕੱਲ੍ਹ
0: ਬੱਚੇ
1: ਅਗਰ ਅਸੀਂ ਹਾਂ ਅਗਰ ਅੱਜ ਕੱਲ੍ਹ ਹੁਣ ਸਾਡੀਆਂ ਭੈਣਾਂ ਨੇ ਜਾਂ ਜਿਨ੍ਹਾਂ ਦੇ ਹੁਣ ਛੋਟੇ ਭਾਂਜੀਆਂ ਨੇ, ਭਤੀਜੀਆਂ ਜਿਹੜੀਆਂ ਸ਼ਾਦੀਆਂ ਹੋ ਗਈਆਂ, ਉਹਨਾਂ ਦੇ ਬੱਚੇ ਛੋਟੇ, ਉਹਨਾਂ ਨੂੰ ਅਗਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹ ਬੱਚਿਆਂ ਦੀ ਕੁਛ ਹੁੰਦੇ, ਉਹ ਕਹਿੰਦੇ ਨਹੀਂ ਕੋਈ ਮਸਲਾ ਨਹੀਂ, ਸਾਰਿਆਂ ਦੇ ਬੱਚੇ ਅੱਜ ਕੱਲ੍ਹ ਸਾਰਿਆਂ ਦੇ ਬੱਚੇ ਇੰਜ ਕਰਦੇ ਨੇ, ਸਾਰਿਆਂ ਦੇ ਬੱਚੇ। ਅੱਜ ਕੱਲ੍ਹ ਇਹ ਬੜਾ ਗੱਲ ਬਣਿਆ ਕਿ ਤੁਸੀਂ ਆਪਣੇ ਘਰ ਦਾ ਮਾਹੌਲ ਕਲਚਰ ਨਹੀਂ ਚੇਂਜ ਕਰਦਾ, ਤੁਸੀਂ ਲੋਕਾਂ ਵੱਲ ਦੇਖ ਕੇ ਇੱਕ ਦੂਸਰੇ ਵੱਲ ਦੇਖ ਕੇ ਚੱਲਦੇ ਹੋ ਸਾਰਾ, ਤੇ ਇਹ
0: ਸਹੀ ਗੱਲ
1: ਨਾਮ
0: ਹੈ।
1: ਮੈਂ ਸਮਝ। ਹਾਂਜੀ,
0: ਅੱਛਾ,
1: ਤੇ
0: ਤੁਸੀਂ ਆਪਣੇ ਅਗਰ 10 ਸਾਲ ਦਾ ਟਾਈਮ ਯਾਦ ਕਰੋ ਤੇ ਤੁਹਾਨੂੰ ਇਹ ਵੀ ਯਾਦ ਆਉਂਦਾ ਹੋਏਗਾ ਕਿ ਅੰਮੀ ਜੀ ਘਰ ਸਿਲਾਈ ਕਰਦੇ ਸਨ ਜਾਂ ਦਰਜੀ ਕੋਲ ਕੱਪੜੇ ਸਵਾਏ ਜਾਂਦੇ ਸਨ, ਜਾਂ ਫਿਰ ਖਾਬੇ ਤੇ ਅਸੀਂ ਹੁਣੇ ਗੱਲ ਕਰ ਲਈ ਕਿ ਖਾਬੇ ਸਾਰੇ ਘਰ ਬਣਦੇ ਸਨ, ਸ਼ਰਬਤ ਬਣਦੇ ਸਨ ਘਰ ਵਿੱਚ, ਅਚਾਰ ਮੁਰੱਬੇ ਘਰ ਪੈਂਦੇ ਸਨ, ਕੱਪੜੇ ਘਰ ਧੁਲਦੇ ਸਨ, ਸਾਬਣ ਘਰ ਬਣਾਇਆ ਜਾਂਦਾ ਸੀ, ਮੈਨੂੰ ਯਾਦ ਚੰਗੀ ਤਰ੍ਹਾਂ। ਉਹ ਕੜਾਈ ਵਿੱਚ ਸਾਬਣ ਬਣਾ ਕੇ ਉਹ ਕੱਪੜਾ ਲਿਸ਼ਕਦਾ ਸੀ ਇਹਦੇ ਨਾਲ, ਤੇ ਉਹ ਘਰ ਤਿਆਰ ਹੁੰਦਾ ਸੀ, ਬੜਾ
1: ਕਰਦੀ ਦਾ ਅਸੀਂ ਦੇ ਦੇ ਤਾਂ
2: ਤਿਆਰ ਕਰਦੀ ਦਾ
1: ਬਣਦਾ ਸੀ, ਬਣਦੇ ਹੁੰਦੇ ਸਨ,
0: ਹੈ ਨਾ,
1: ਅਚਾਰ ਘਰ ਬਣਾਉਂਦੇ ਸਨ। ਹਾਂਜੀ
0: ਬਿਲਕੁਲ ਬਿਲਕੁਲ, ਸਕੁਆਸ਼ ਬਣਦਾ ਸੀ, ਸਕੰਜਬੀਨ ਬਣਦੀ ਸੀ, ਮੁਰੱਬੇ ਬਣਦੇ ਸਨ ਹਰ ਸਾਲ ਸਰਦੀ ਦੇ ਉੱਤੇ, ਸਾਡੀਆਂ ਮਾਵਾਂ ਉਸ ਟਾਈਮ ਵਿੱਚ ਜਦੋਂ ਅਸੀਂ 10-12 ਸਾਲ ਦੇ ਸਾਂ, ਤੁਸੀਂ ਵੀ ਤੁਹਾਡੀ ਅੰਮੀ ਵੀ ਬਣਾਉਂਦੇ ਹੋਣਗੇ, ਦਾਲਾਂ ਦੇ ਹਲਵੇ, ਪਿੰਨੀਆਂ ਨਾਲ ਜਨਾਬ ਬਹੁਤ ਸਾਰੇ ਲੱਡੂ, ਇਹ ਚੀਜ਼ਾਂ ਹਰ ਸਾਲ ਇੱਕ ਵੱਡਾ ਕਨਸਰ ਬਣਾ ਕੇ ਰੱਖਿਆ ਜਾਂਦਾ ਸੀ ਕਿ ਹੁਣ ਸਰਦੀ ਦੇ ਸੀਜ਼ਨ ਵਿੱਚ ਰਾਤੀ ਸੋਣੇ ਲਈ ਇੱਕ ਦੋ ਚੀਜ਼ਾਂ ਪੰਜੀਰੀ ਬਣਦੀ ਸੀ, ਹੈ ਨਾ,
1: ਮੇਰੇ ਦਾਦਾ ਜਗ੍ਹਾ ਦੇ ਉਹ ਪੰਜੀਰੀ ਬਣਾ ਕੇ ਇੰਨੀ ਉਹ ਸਰਦੀਆਂ ਵਾਸਤੇ ਰੱਖ ਲੈਂਦੇ ਹੁੰਦੇ ਸਨ, ਤੇ ਮੈਨੂੰ ਯਾਦ ਹੈ ਉਹਨਾਂ ਨੇ ਉਹ ਰੋਜ਼ਾਨਾ ਉਹਨਾਂ ਨੇ ਆਪਣੇ ਵਾਸਤੇ ਬਣਾਈ ਹੁੰਦੀ ਸੀ, ਉਹਨਾਂ ਨੇ ਰੋਜ਼ਾਨਾ ਜਾ ਕੇ ਨਾ ਉਹ ਡੱਬਾ ਖੋਲਣਾ ਤੇ ਇੰਨਾ ਇੰਨੀ ਕੁ ਉਹਨਾਂ ਨੇ ਆਪਣੇ ਵਾਸਤੇ ਕੱਢੀ। ਤੇ ਇੱਕ ਦਿਨ ਨਾ ਮੈਨੂੰ ਅੱਜ ਵੀ ਯਾਦ ਹੈ, ਮੈਂ ਕਰੀਬ ਖੇਡ ਰਿਹਾ ਸਾਂ ਤੇ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਹੈ ਦਰਾ, ਮੈਂ ਨਹੀਂ ਸੀ ਕਦੀ ਚੁੱਕੀ, ਮੈਨੂੰ ਆਵਾਜ਼ ਦੇ ਕੇ ਨਾ, ਮੇਰੇ ਨਾਲ ਮੇਰੀ ਉਮਰ 6 ਸਾਲ ਦਾ, 5-6 ਸਾਲ ਦਾ ਮੈਂ ਹੋਵਾਂਗਾ, ਮੈਨੂੰ ਉਹਨਾਂ ਨੇ ਆਵਾਜ਼ ਦੇ ਕੇ ਨਾ ਤੇ ਮੈਨੂੰ ਉਹਨਾਂ ਨੇ ਥੋੜੀ ਜਿਹੀ ਦਿੱਤੀ, ਮੈਨੂੰ ਬੜੀ ਟੇਸਟੀ ਲੱਗੀ ਉਹ, ਮੈਂ ਰੋਜ਼ ਹੀ ਉਹਨਾਂ ਦਾ ਦੇਖਾਂ, ਮੈਨੂੰ ਪਤਾ ਲੱਗ ਗਿਆ ਇਹਨਾਂ ਦਾ ਟਾਈਮ ਦਾ ਪਤਾ ਲੱਗ ਗਿਆ, ਜਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਜਾ ਕੇ ਉਹ ਖੋਲਣੀ ਹੈ ਨਾ, ਤੇ ਮੈਂ ਉੱਥੇ, ਹਾਲਾਂਕਿ ਹੋਰ ਵੀ ਕਜ਼ਨ ਵਗੈਰਾ ਸਾਰੇ ਹੁੰਦੇ ਸਨ, ਲੇਕਿਨ ਮੈਂ ਰੋਜ਼ ਉਹਨਾਂ ਕੋਲ ਪਹੁੰਚ ਜਾਣਾ, ਉਹਨਾਂ ਨੇ ਰੋਜ਼ ਮੈਨੂੰ ਦੇਣੀ, ਮੇਰੀ ਤੇ ਰੋਜ਼ ਹੀ ਉਹ
0: ਆਦਤ ਬਣ ਗਈ ਨਾ, ਆਦਤ ਬਣ ਗਈ ਕਿ ਬੜਾ ਮਜ਼ਾ ਆਇਆ।
1: ਛੁੱਟੀ ਦੇ ਟਾਈਮ ਉੱਥੋਂ ਕੋਈ ਆਲੂ ਚਾਟ ਇਹ
0: ਅੱਛਾ
1: ਚੀਜ਼ਾਂ ਤੁਹਾਨੂੰ ਮਿਲਦੀਆਂ ਸੀ। ਉਹ
0: ਅੱਛਾ
1: ਚਨੇ ਚਨੇ ਕਾਲੇ ਹੁੰਦੇ ਸਨ, ਉਹ ਉਬਲੇ ਹੋਏ, ਉਹਨਾਂ
0: ਅੱਛਾ
1: ਦੇ ਉੱਤੇ ਉਹਨਾਂ ਨੇ ਮਸਾਲਾ ਨਮਕ ਸ਼ਮਕ ਪਾ ਕੇ ਦੇ ਦੇਣਾ, ਉਹ
0: ਆਹ
1: ਖਾ ਲੈਣੇ, ਆਲੂ ਚਾਟ ਖਾ ਲੈਣੀ, ਉਹ ਕੋਈ ਨਾ ਕੋਈ ਚੀਜ਼ ਉੱਥੇ ਜਿਹੜੀ
2: ਅੱਛਾ
1: ਨਾ।
2: ਮੁਮਤਾਜ਼
1: ਅੱਛਾ
2: ਭਾਜੀ,
1: ਸਾਨੂੰ
2: ਇਹ
1: ਜ਼ਿਆਦਾ ਤੁਹਾਨੂੰ
2: ਸਵਾਲ
1: ਪਤਾ
2: ਐਸਾ ਹੈ
1: ਚਸਕਿਆਂ ਦਾ।
2: ਕਿ 14 ਪ੍ਰੋਗਰਾਮ ਦੇ ਵਿੱਚ ਇਹ ਸਵਾਲ ਐਸਾ ਹੈ ਕਿ ਇੱਕ ਬੰਦੇ ਨੇ ਵੀ ਨਹੀਂ ਕਿਹਾ ਕਿ ਅਸੀਂ ਲੈ ਕੇ ਜਾਂਦੇ ਸਾਂ, ਉਦੋਂ
0: ਹਾਂ
2: ਬਿਲਕੁਲ ਹੀ ਰਿਵਾਜ਼ ਟਿਫਨ ਦਾ ਨਹੀਂ ਸੀ, ਔਰ
0: ਨਹੀਂ
2: ਬੱਚੇ
0: ਸੀ
2: ਕੋਈ ਵੀ ਨਹੀਂ
0: ਸੀਗਾ।
2: ਸਾਨੂੰ ਲੈ ਕੇ ਜਾਂਦੇ,
0: ਹਾਂ
2: ਚਾਰ ਆਨੇ ਮਿਲਦੇ ਸਨ ਜਾਂ 8 ਆਨੇ, ਉੱਥੇ
0: ਬਿਲਕੁਲ
2: ਮਾਲਟੇ
0: ਬਿਲਕੁਲ
2: ਖਾਣੇ ਨੇ ਜਾਂ ਆਲੂ ਚਾਟ ਜਾਂ ਜੋ ਵੀ ਖਾਣੇ ਉਹ ਹੀ ਕਰਨਾ ਬਸ। ਇੱਕ
0: ਤਕਰੀਬਨ
2: ਬੰਦਾ ਵੀ ਲੈ ਕੇ ਜਾਂਦਾ ਫਿਰ
0: ਇਹਦੇ ਤੋਂ
1: ਨਾ
0: ਬਾਅਦ ਜਾ
1: ਬੱਚੇ
0: ਕੇ
1: ਜ਼ਿਆਦਾ
0: ਇਹ
1: ਤੁਹਾਨੂੰ
0: ਪਤਾ
1: ਸੀ
0: ਸੀ ਬਾਅਦ ਜਾ ਕੇ
1: ਇਹ
0: ਜ਼ਿਆਦਾ
1: ਪਸੰਦ
0: ਰਿਵਾਜ਼
1: ਕਰਦੇ
0: ਸ਼ੁਰੂ ਹੋ ਗਿਆ
2: ਜੀ।
0: ਬਿਲਕੁਲ
1: ਬੱਚੇ ਜਿਹੜੇ ਨਾ ਉਸ ਸਕੂਲਾਂ ਚ ਤੁਹਾਨੂੰ ਪਤਾ ਉਸ ਉਮਰ ਚ ਛੋਟੀ ਉਮਰ ਚ ਜ਼ਿਆਦਾ ਨਾ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ।
0: ਬਿਲਕੁਲ
1: ਅੱਛਾ ਚੀਜ਼ਾਂ ਵੀ ਅਸੀਂ ਉਹ ਇਸਤੇਮਾਲ ਕਰਨੀਆਂ ਜਿਨ੍ਹਾਂ ਨਾਲ ਗਲੇ ਖਰਾਬ ਹੋਣੇ ਨੇ, ਹਾਲਾਂਕਿ ਘਰ ਵਾਲਿਆਂ ਨੇ
0: ਅੱਛਾ
1: ਮਨਾ
0: ਬਰਫ਼ ਦੇ
1: ਕਰਨਾ।
0: ਗੋਲੇ ਨਹੀਂ ਕਿਸੇ ਨੇ ਯਾਦ ਕੀਤੇ, ਓਏ
1: ਜੀ
0: ਚੱਲ
1: ਬਰਫ਼ ਦੇ
0: ਤੁਸੀਂ ਸਾਰੇ
1: ਗੋਲੇ,
0: ਬਰਫ਼ ਦੇ ਗੋਲੇ ਕਿਸੇ
1: ਹਾਂਜੀ
0: ਨੇ ਨਾ ਖਾਧੇ ਹੋਣ
2: ਤੇ ਉਹਨਾਂ
1: ਹਾਂ
2: ਦੇ ਰੰਗ ਜਿਹੜੇ
1: ਜਿਹੜੇ
2: ਉੱਪਰ
1: ਬਰਫ਼ ਦੇ
2: ਹੁੰਦੇ ਸਨ
1: ਨਾ ਬੜੇ ਬੜੇ ਉਹ
3: ਜੀ ਇਹ ਤਾਂ ਖਾਂਦੇ ਇਹ ਤੇ ਪਿੰਡਾਂ ਪਿੰਡਾਂ ਦੀ ਖੁਰਾਕ ਸੀ, ਪਿੰਡਾਂ ਦੀ ਖੁਰਾਕ
0: ਸੀ
3: ਇਹ। ਪਿੰਡਾਂ ਜਾਂਦੇ ਸਨ ਲੋਕ ਬਰਫ਼ ਰਗੜ ਕੇ, ਦੋ ਆਨੇ ਦੇ ਗੋਲੇ,
0: ਬਰਫ਼ ਦਾ ਗੋਲਾ ਉਹ ਰਗੜ ਕੇ ਤੁਹਾਡੀਆਂ
1: ਬਰਫ਼ ਦਾ ਗੋਲਾ
0: ਨਾਚਾ
1: ਬਣਾ ਕੇ ਖਾਣਾ।
0: ਇੱਕ ਮਟਕੇ ਦੇ
1: ਅੱਛਾ
0: ਵਿੱਚ ਨਾ ਗੋਲ ਗੋਲ ਲੱਡੂ ਦੀ ਤਰ੍ਹਾਂ ਦੀ ਆਈਸਕ੍ਰੀਮ ਵੀ ਹੁੰਦੀ ਸੀ, ਪਤਾ ਨਹੀਂ ਤੁਸੀਂ ਉਹਨੂੰ ਕੀ ਕਹਿੰਦੇ
1: ਹਾਂਜੀ
0: ਹੋਗੇ, ਹੈ ਨਾ ਉਹ
1: ਡੁਬੋ ਕੇ ਦਿੰਦੇ
0: ਮਟਕਾ ਜਾਂਦਾ ਸੀ
3: ਅੱਜ ਦੀ ਮਾਡਰਨ ਆਈਸਕ੍ਰੀਮ ਹੈ, ਅੱਜ ਦੀ ਮਾਡਰਨ
1: ਕੋਈ ਵੀ
3: ਆਈਸਕ੍ਰੀਮ ਹੈ।
0: ਨਹੀਂ ਨਹੀਂ ਨਹੀਂ ਅਲੀ ਭਾਈ ਆਈਸਕ੍ਰੀਮ ਉਹਦੀ ਅੱਗੇ ਕੋਈ ਚੀਜ਼ ਨਹੀਂ ਹੈ, ਮੈਂ ਕਹਿੰਦੀ ਹਾਂ ਉਹ
1: ਕੋਈ ਵੀ ਕੁਲਫੀ ਹੁੰਦੀ ਸੀ,
3: ਉਹਨੂੰ
1: ਕੁਲਫਾ
3: ਕਹਿੰਦੇ ਸਨ,
1: ਕੁਲਫਾ
3: ਕਹਿੰਦੇ
1: ਸਨ, ਉਹਨੂੰ ਐਸਾ ਨਾ ਡੁਬੋ ਕੇ
0: ਇੱਕ
1: ਵੀ ਦਿੰਦੇ ਸਨ।
0: ਸਪੀਕਰ ਨਾ ਇੱਕ ਗੋਲ ਗੋਲ ਹੁੰਦਾ ਸੀ, ਗੋਲ ਗੋਲ ਜਿਹਾ ਮਟਕਾ ਹੁੰਦਾ ਸੀ, ਉਹਦੇ ਵਿੱਚ
3: ਕੁਲਫਾ
0: ਕੱਢ
3: ਕਹਿੰਦੇ
0: ਹੁੰਦਾ ਸੀ,
3: ਸਨ ਕੁਲਫਾ
1: ਕਹਿੰਦੇ, ਕੁਲਫਾ
0: ਗੋਲ ਗੋਲ ਜਿਹਾ ਅੱਗੇ ਲਗਾ ਹੁੰਦਾ ਸੀ।
1: ਅੱਛਾ ਉਹ ਇੱਕ ਹੁੰਦਾ ਸੀ
2: ਆਪਣਾ, ਉਹ ਹੁੰਦਾ ਸੀ ਤੇ ਸੇਮੀਆਂ ਹੁੰਦੀਆਂ ਸਨ,
1: ਫਲੂਦਾ ਫਲੂਦਾ
2: ਫਲੂਦਾ ਫਲੂਦੇ ਦੀਆਂ ਸੇਮੀਆਂ,
0: ਉਹ ਹੋਰ ਚੀਜ਼ ਹੈ। ਤੁਸੀਂ ਦੱਸੋ ਸ਼ਾਇਦ ਬਈ ਕਦੇ ਖਾਦਾ ਜੀ ਇਸ ਤਰ੍ਹਾਂ ਦਾ, ਗੋਲ ਗੋਲ ਜਿਹਾ ਬਣਿਆ ਹੁੰਦਾ ਸੀ, ਖੋਏ ਦਾ ਇੱਕ ਲੱਡੂ ਟਾਈਪ ਦਾ ਹੁੰਦਾ ਸੀ, ਉਹ ਮਟਕੇ ਵਿੱਚੋਂ ਕੱਢਦਾ ਸੀ ਠੰਡਾ ਠੰਡਾ ਆਈਸਕ੍ਰੀਮ ਦੀ ਤਰ੍ਹਾਂ, ਨਾਲ ਤੀਲਾ ਲਗਾ ਹੁੰਦਾ ਸੀ, ਤੇ ਮੈਨੂੰ ਅੱਜ ਵੀ ਮੈਂ ਕਦੀ ਜਾਣੀ ਨਾ ਪਿੰਡੀ ਤੇ ਮੈਂ ਲੱਭਦੀ ਹਾਂ ਕਿ ਮੈਨੂੰ ਕਿੱਥੇ ਮਿਲੇ, ਲੇਕਿਨ ਮੈਂ ਉਹ ਚੀਜ਼ ਦੁਬਾਰਾ ਨਹੀਂ ਦੇਖੀ, ਅੱਲਾ ਜਾਣੇ ਖਤਮ ਹੋ ਗਈ।
1: ਕੁਲਫੀਆਂ ਖਾਧੀਆਂ ਨੇ, ਉਹ ਕੁਲਫੀਆਂ ਖੋਏ ਜਸਾਂ ਡੁਬੋ ਕੇ
0: ਦੇ
1: ਦਿੰਦੇ ਸਨ
0: ਹੁੰਦੀਆਂ ਨੇ,
1: ਉਹ ਗਾਇ
0: ਹਾਂ ਕੁਲਫੀਆਂ ਹੁੰਦੀਆਂ ਨੇ, ਬਿਲਕੁਲ ਬਿਲਕੁਲ,
1: ਉਹ ਖਾਧੀਆਂ ਨੇ
0: ਟੂਟੀ ਫਰੂਟੀ ਦੇ ਬਾਅਦ ਚੋਈ
1: ਖੱਟੀਆਂ ਚੀਜ਼ਾਂ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਉਹ ਗਰਮੀਆਂ ਆਣੀਆਂ ਤੇ ਜਿਸ ਤਰ੍ਹਾਂ ਅੰਬ ਦਾ ਮੌਸਮ ਆਉਣਾ, ਤੇ ਸਾਡੇ ਘਰਾਂ ਦੇ ਕਰੀਬ ਨਾ ਇੱਕ ਦੋ ਕੋਠੀਆਂ ਸਨ ਕਾਫੀ ਪਰੇ ਨਾ, ਉਹਨਾਂ ਦੇ ਵਿੱਚ ਅੰਬਾਂ ਦੇ ਲੱਗੇ ਸੀ ਦਰਖਤ, ਉੱਥੇ ਸਾਨੂੰ ਪਤਾ ਲੱਗ ਜਾਣਾ ਕਿ ਅੰਬੀਆਂ ਲੱਗੀਆਂ ਨੇ। ਦੁਪਹਿਰ ਦਾ ਟਾਈਮ ਹੋਣਾ, ਸੁੱਤੇ ਹੋਣਾ ਸਾਰਿਆਂ ਨੇ, ਤੇ ਘਰ ਵਾਲਦਾ ਨੇ ਵੀ ਘਰ ਦੇ ਵੀ ਸੁੱਤੇ ਨੇ, ਤੇ ਅਸੀਂ ਬੱਚਿਆਂ ਨੇ ਪਹਿਲੇ ਪਲਾਨ ਕੀਤਾ ਹੋਣਾ ਚੁੱਪ ਕਰਕੇ ਜਾਣਾ, ਤੇ ਉਹ ਜਾ ਕੇ ਨਾ ਵੱਟੇ ਮਾਰ ਕੇ ਅੰਬੀਆਂ ਤੋੜਨੀਆਂ, ਫਿਰ ਉਹ ਅੰਬੀਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਸਾਲਾ ਲਾਣਾ, ਮਸਾਲਾ ਨਾਲ ਕਜ਼ਨ ਵੀ ਹੋਣੇ ਤੇ ਉਹ ਮਸਾਲਾ ਲਾ ਕੇ ਉਹ ਖਾਣਾ, ਤੇ ਬੜਾ ਉਹ ਫਿਰ ਘਰਦਿਆਂ ਨੇ ਅਗਰ ਕਿਸੇ ਨੇ ਦੇਖ ਲਿਆ ਤਾਂ ਫਿਰ ਸ਼ਾਮਾਂ ਤੇ ਉਹਨਾਂ ਨੇ ਫਿਰ ਉਹ ਗੁੱਸੇ ਹੋਣਾ, ਉਹਨਾਂ ਨੇ ਕਹਿਣਾ ਤੁਹਾਡੇ ਗਲੇ ਖਰਾਬ ਹੋ ਜਾਣਗੇ, ਜੇ ਅਗਰ ਬਿਮਾਰ ਹੋ ਜਾਈਏ ਤਾਂ ਫਿਰ ਬੜਾ ਘਰੋਂ ਬਹੁਤ ਜ਼ਿਆਦਾ ਫਿਰ ਉਹ ਉਸ ਝਿੜਕਾਂ ਪੈਣੀਆਂ, ਉਹਨਾਂ ਨੇ ਕਹਿਣਾ ਕਿ ਤੁਸੀਂ ਹੋਰ ਖਾਓ ਖੱਟੀਆਂ ਚੀਜ਼ਾਂ, ਕਦੀ ਤੁਸੀਂ ਗੋਲ ਗੱਪੇ ਖਾਂਦੇ ਹੋ, ਕਦੀ ਤੁਸੀਂ ਇਹ ਚੀਜ਼ਾਂ ਖਾਂਦੇ ਹੋ, ਯਾਨੀ ਕਿ ਉਹ ਉਮਰ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਸਮਝਦਾਰੀ ਬੰਦੇ ਨੂੰ ਹੁੰਦੀ ਨੀ, ਬਸ ਜਿਹੜੀ ਚੀਜ਼ ਨੂੰ ਦਿਲ ਕੀਤਾ ਤੇ ਉਹੀ ਜਿਹੜਾ
0: ਤੁਹਾਡੇ ਵੇਲੇ ਜਿਹੜੀਆਂ ਖੇਡਾਂ ਜਿਹੜੀਆਂ ਗਲੀ ਵਿੱਚ ਜਾਂ ਦੋਸਤਾਂ ਦੇ ਨਾਲ ਬੜੇ ਸ਼ੌਕ ਨਾਲ
1: ਖੇਡਦੇ ਸੀ, ਖੇਲੀ ਦਾ ਸੀ ਆਪਣਾ ਉਹ ਕੈਂਚੇ ਖੇਲੀ ਦੇ ਸਨ, ਗੋਲੀਆਂ ਛੋਟੀਆਂ ਉਹ ਖੇਲੀ ਦੀਆਂ ਸੀ,
0: ਬੰਟੇ
1: ਫਿਰ ਉਸ ਤੋਂ ਬਾਅਦ ਹਾਂਜੀ ਉਹ ਅਪ ਸਟੱਪ ਖੇਲਣਾ ਉਹ ਆਪਣਾ, ਫਿਰ ਉਸ ਤੋਂ ਬਾਅਦ ਉਹ ਆਪਣਾ ਪਿੱਠੂ ਗੋਲ ਗਰਮ, ਠੀਕ ਹੈ, ਉਹ ਔਰ ਰੱਸਾ ਬੰਨਿਆ ਹੋਣਾ ਤੇ ਉਹ ਬਾਲ ਜੁੱਤੀ ਚੁੱਕਣੀ ਹੈ ਤੇ ਜਨਾਬ ਬਾਲ ਮਾਰਨਾ ਤੇ
2: ਸਾਰਾ
0: ਬਾਂਦਰ ਕਿੱਲਾ, ਬਾਂਦਰ ਕਿੱਲਾ,
2: ਬਾਂਦਰ ਕਿੱਲਾ
1: ਕਹਿੰਦੇ
0: ਸਹੀ। ਅੱਛਾ ਉਹ 5ਵੀਂ 6ਵੀਂ ਤੱਕ ਦੇ ਆਪਣੇ ਕੋਈ ਦੋਸਤ ਯਾਦ ਨੇ ਸਕੂਲ ਦੇ ਜਿਹਨਾਂ ਦੇ ਨਾਲ ਕਦੇ ਵਾਪਸ ਵੀ ਮੁਲਾਕਾਤ ਹੋਈ ਹੋਏ ਜ਼ਿੰਦਗੀ ਵਿੱਚ, ਸਕੂਲ ਫੈਲੋ ਜਾਂ ਕਲਾਸ ਫੈਲੋ ਕਦੇ ਮਿਲੇ?
1: ਉਹ ਪ੍ਰਾਇਮਰੀ ਸਕੂਲ ਵਾਲੇ ਤੇ ਬਹੁਤ ਘੱਟ ਹੈ ਹੁਣ ਤੇ, ਮੇਰਾ ਕਾਫੀ ਦੇਰੀ ਹੋ ਗਈ ਹੈ ਹੁਣ ਤੇ ਜਦੋਂ ਦੇ ਪਰਦੇਸ ਆਏ ਆ, ਤੇ ਉਹਨੇ ਉਸ ਤੋਂ ਪਹਿਲੇ ਹੈਗਾ ਸੀ ਤੇ ਕਦੀ ਕਦਾਰ ਕਿਤੇ ਨਾਲ ਕਿਸੇ ਨਾਲ ਮੁਲਾਕਾਤ ਹੋ ਜਾਂਦੀ ਸੀ ਉੱਥੇ, ਲੇਕਿਨ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਨੇ ਉਹ ਅੱਜ ਵੀ ਰਾਬਤੇ ਚ ਨੇ, ਕਈ ਉਹ ਕਈ ਬਾਹਰ ਵੀ ਓਵਰਸੀਜ਼ ਚ ਵੀ ਨੇ, ਤੇ ਉਹ ਪ੍ਰਾਇਮਰੀ ਸਕੂਲ ਵਾਲਿਆਂ ਨਾਲ ਹਲਿਆਂ ਨਾਲ ਕਈਆਂ ਨਾਲ, ਬਲਕਿ ਅਸੀਂ ਇੱਕ ਫਿਰ ਹੁਣ ਉਹ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਸੀ ਇੱਕ ਗਰੁੱਪ ਵੀ ਬਣਾਇਆ, ਉਸ ਗਰੁੱਪ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਕੁਝ ਦੋਸਤ ਨੇ ਸਕੂਲ ਵਾਲੇ ਸਕੂਲ ਸਕੂਲ ਫਰੈਂਡਸ, ਤੇ ਦੇ ਨਾਲ ਤੇ ਉੱਥੇ ਸਾਡੀ ਉਹ ਅਸੀਂ ਸ਼ੇਅਰ ਕਰੀ ਦੀਆਂ ਨੇ ਚੀਜ਼ਾਂ ਇੱਕ ਦੂਸਰੇ ਨਾਲ ਤੇ ਸਾਰਾ।
0: ਸਹੀ। ਅੱਛਾ ਜੀ, ਦੱਸੋ ਕਿ ਐਸੀ ਅੰਮੀ ਜੀ ਦੇ ਹੱਥ ਦੇ ਖਾਣੇ ਕਿਹੜੇ ਯਾਦ ਆਉਂਦੇ ਨੇ ਜਿਹੜੇ ਹੁਣ ਵੀ ਤੁਸੀਂ ਕਹਿੰਦੇ ਹੋ ਵੈਸਾ ਜ਼ਾਇਕਾ ਫਿਰ ਕਿਤੇ ਮਿਲਿਆ ਨਹੀਂ, ਜਾਂ ਫਿਰ ਕਿਸੇ ਭੈਣ ਭਰਾ ਦੇ ਭੈਣ ਦੇ ਹੱਥੀ ਚ ਉਹ ਜ਼ਾਇਕਾ ਆਉਂਦਾ ਹੈ ਤੇ ਤੁਹਾਨੂੰ ਯਾਦ ਆਉਂਦਾ ਕਿ ਅੰਮੀ ਜੀ ਦੇ ਹੱਥ ਦਾ ਟੇਸਟ ਆ ਰਿਹਾ ਮੈਨੂੰ ਇਹਦੇ ਚ, ਕੀ ਉਹ ਬੜਾ ਮਸ਼ਹੂਰ ਬੜਾ ਅੱਛਾ ਬਣਾਉਂਦੇ ਸਨ?
1: ਹਾਂਜੀ, ਮੈਂ ਦੋ ਤਿੰਨ ਚੀਜ਼ਾਂ ਤੇ ਅੰਮੀ ਜੀ ਦੀਆਂ ਬਹੁਤ ਹੀ ਜਿਹੜੀਆਂ ਨੇ ਨਾ, ਉਹ ਹੁਣ ਵੀ ਮੈਂ ਪਾਕਿਸਤਾਨ ਜਾਂਦਾ ਹੈ ਨਾ ਤੇ ਮੈਂ ਸਪੈਸ਼ਲ ਉਹਨਾਂ ਨੂੰ ਕਹਿ ਕੇ ਖਾਣਾ। ਇੱਕ ਤੇ ਮਾਸ਼ ਤੇ ਚਨਿਆਂ ਦੀ ਦਾਲ, ਉਹ ਬੜੀ ਅੱਛੀ
0: ਅੱਛਾ
1: ਬਣਾਉਂਦੇ ਸਨ, ਉਹਨਾਂ ਨੂੰ ਮੈਂ ਕਹਿੰਦਾ ਸੀ ਉਹ ਮਾਸ਼ ਤੇ ਚਨਿਆਂ ਦੀ ਦਾਲ ਉਹ ਬਣਾਉਣਾ। ਇੱਕ ਸ਼ਲਜਮ ਗੋਸ਼ਤ, ਸ਼ਲਜਮ
0: ਅੱਛਾ
1: ਗੋਸ਼ਤ ਮੇਰਾ ਫੇਵਰੇਟ ਹੁੰਦਾ ਸੀ, ਉਹ ਮੈਂ ਹੁਣ ਵੀ ਜਾਵਾਂ ਤੇ ਉਹਨਾਂ ਨੂੰ ਸਪੈਸ਼ਲ ਬਣਾ ਕੇ ਉਹ ਖਾਂਦਾ ਵਾਂ। ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਨਾ ਮੈਂ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦਾ ਸਾਂ ਉਹਨਾਂ ਦੇ ਹੱਥ ਦੀਆਂ।
0: ਮਾਸ਼ਾਅੱਲਾ ਮਾਸ਼ਾਅੱਲਾ। ਤੇ ਕਿਸੇ ਹੋਰ ਭੈਣ ਦੇ ਹੱਥ ਵਿੱਚ ਵੀ ਮਾਂ ਜੈਸਾ ਜ਼ਾਇਕਾ ਹੈ ਜਿਹੜਾ ਯਾਦ ਕਰਾਉਂਦਾ ਕਿ ਮਿਲਦਾ ਜੁਲਦਾ ਜ਼ਾਇਕਾ ਆ ਰਿਹਾ ਵਿੱਚ?
1: ਨਹੀਂ ਇੰਨਾ ਨਹੀਂ, ਆਪਣਾ ਆਪਣਾ ਉਹ
0: ਅਲੱਗ ਅਲੱਗ ਹੋ ਗਿਆ।
1: ਭੈਣਾਂ ਨੇ ਉਹਨਾਂ ਦੇ ਆਪਣੇ ਖਾਣੇ ਦਾ ਟੇਸਟ ਉਹਨਾਂ ਨੂੰ ਕਹੀਦਾ ਤੁਸੀਂ ਇਹ ਬਣਾ ਦਿਓ, ਵਾਲਦਾ ਦਾ ਜਿਹੜਾ ਉਹ ਆਪਣਾ ਅਲੱਗ ਹੈ, ਉਹਨਾਂ ਦਾ ਟੇਸਟ ਹੀ ਅਲੱਗ ਅਲੱਗ ਹੈ ਸਭ।
0: ਸਹੀ ਸਹੀ ਸਹੀ, ਸੱਚੀ ਗੱਲ ਹੈ, ਕਿਉਂਕਿ ਹਰ ਜਨਰੇਸ਼ਨ ਫਿਊਜ਼ਨ ਹੋ ਜਾਂਦੀ ਹੈ ਨਾ ਅੱਗੇ ਨਾਲ, ਥੋੜਾ ਨਵਾਂ
1: ਹਾਂਜੀ
0: ਥੋੜਾ ਪੁਰਾਣਾ ਟੇਸਟ ਲੈ ਕੇ ਚੱਲ ਰਹੀ
1: ਜੀ
0: ਹੁੰਦੀ ਹੈ। ਮਾਸ਼ਾਅੱਲਾ।
1: ਬਿਲਕੁਲ।
0: ਅੱਛਾ, ਕੋਈ ਬਚਪਨ ਦਾ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਵੀ ਨਾ ਬਹੁਤ ਹੀ ਦਿਲ ਨੂੰ ਟੱਚ ਕਰਦਾ ਹੈ, ਬਹੁਤ ਯਾਦਗਾਰ ਕੋਈ ਉਸ ਜ਼ਮਾਨੇ 'ਚ ਕੋਈ ਵੀ ਅੱਛਾ ਜਾਂ ਬੁਰਾ ਵਾਕਿਆ ਜਿਹੜਾ ਤੁਹਾਡੇ ਉੱਤੇ ਬੜਾ ਅਸਰਅੰਦਾਜ਼ ਹੋਇਆ ਹੋਏ ਉਸ 10-12 ਸਾਲ ਦੀ ਉਮਰ ਤੱਕ?
1: ਹਾਂ, ਮੈਂ ਬਿਲਕੁਲ, ਮੈਂ ਬਹੁਤ ਛੋਟਾ ਜਿਹਾ ਸਾਂ ਤੇ ਅੱਛਾ ਮੈਂ ਛੋਟਾ ਜਿਹਾ ਸਾਂ ਤਾਂ ਮੈਨੂੰ ਨਾ ਬਚਪਨ ਤੋਂ ਹੀ ਬੜਾ ਜਿਹੜਾ ਨਾ ਇਹ ਇਹ ਚੀਜ਼ ਹੁੰਦੀ ਸੀ ਲੋਕਾਂ ਦੀ ਮਦਦ ਕਰਨ ਦੀ ਨਾ, ਤੇ ਮੈਂ ਨਾ ਬਾਹਰ ਦੇਖਣਾ ਕੋਈ ਕੋਈ ਬੁੱਢੀ ਕੋਈ ਆਪਣਾ ਬਜ਼ੁਰਗ ਕੋਈ ਜਾ ਰਿਹਾ
0: ਜ਼ਰੂਰਤਮੰਦ।
1: ਹੈ, ਕੋਈ
0: ਹਾਂ
1: ਹਾਂ ਕੋਈ ਕੋਈ ਬਜ਼ੁਰਗ ਜਾ ਰਹੇ ਨਹੀਂ ਆ ਕੁਛ ਵੀ, ਯਾਨੀ ਕਿ ਜ਼ਾਹਰੀ ਗੱਲ ਹੈ ਪੈਸੇ ਤੇ ਨਹੀਂ ਸਾਡੇ ਕੋਲ ਹੁੰਦੇ ਸਨ ਛੋਟੇ ਹੁੰਦੇ, ਲੇਕਿਨ ਇਹ
0: ਹਾਂ
1: ਹੁੰਦਾ ਸੀ ਕਿ ਅਸੀਂ ਉਹ ਦੇਖਣਾ ਕਿ ਕਿਸੇ ਨੇ, ਮੈਂ ਦੇਖਣਾ ਕੋਈ ਬੁੱਢੀ ਅੰਮਾ ਜਾ ਰਹੀ ਹੈ ਤੇ ਉਹਨੇ ਅੱਜ ਕੋਈ ਚੀਜ਼ ਚੁੱਕੀ ਐਸੀ ਤੇ ਉਹ ਵਿਚਾਰੀ ਆਹਿਸਤਾ ਆਹਿਸਤਾ ਜਾ ਰਹੀ ਹੈ, ਤੇ ਮੈਂ ਕਹਿੰਦਾ ਅੰਮਾ ਜੀ ਲਿਆਓ ਹੈ ਮੈਨੂੰ ਪੜਾਓ, ਮੈਂ ਤੁਹਾਡੀ ਮਦਦ ਕਰਨਾ। ਮੈਂ ਉਹਨਾਂ ਕੋਲੋਂ ਫੜ ਲੈਣੀ ਜ਼ਬਰਦਸਤੀ ਫੜ ਕੇ ਉਹਨਾਂ ਨੂੰ ਘਰ, ਉਹਨਾਂ ਦੇ ਘਰ ਤੱਕ ਛੱਡ ਕੇ ਆਉਣਾ, ਇਸ ਤਰ੍ਹਾਂ
0: ਅੱਛਾ
1: ਦੇਖਣਾ ਕੋਈ ਨਬੀਨਾ ਸ਼ਖਸ ਤੇ ਉਹਦਾ ਬਾਜ਼ੂ ਫੜ ਲੈਣਾ, ਉਹਨੂੰ ਲੈ ਕੇ ਜਾਣਾ, ਉਹਨੂੰ ਛੱਡ ਕੇ ਆਉਣਾ। ਅੱਛਾ, ਇਸੇ ਤਰ੍ਹਾਂ ਇੱਕ ਅੰਮਾ ਸੀ ਤੇ ਮੈਂ ਦੇਖਿਆ ਤੇ ਉਹ ਨਾ ਵਿਚਾਰੀ ਬੜੀ ਆਹਿਸਤਾ ਆਹਿਸਤਾ ਨਾ ਜਾ ਰਹੀ, ਉਹਦੇ ਹੱਥ ਚ ਇੱਕ ਚੀਜ਼ ਵੀ ਸੀ। ਮੈਂ ਨਾ ਉਹਦਾ ਮੈਂ ਕਿਹਾ ਅੰਮਾ ਜੀ ਮੈਂ ਤੁਹਾਨੂੰ ਕਿੱਥੇ ਤੁਸੀਂ ਜਾਣਾ, ਕਹਿੰਦੇ ਇੱਧਰ ਜਾਣਾ, ਮੈਂ ਕਿਹਾ ਮੈਂ ਉਹ ਤੁਹਾਨੂੰ ਮੈਂ ਛੱਡ, ਤੇ ਮੇਰਾ ਇਹੀ ਕੰਮ, ਮੈਂ ਨਾ ਉਹਨਾਂ ਨੂੰ ਫੜਿਆ ਬਾਜ਼ੂ ਫੜਿਆ ਤੇ ਮੈਂ ਉਹਨਾਂ ਕੋਲੋਂ ਜਿਹੜੀ ਉਹਨਾਂ ਨੇ ਗਠਰੀ ਫੜੀ ਸੀ ਮੈਂ ਫੜ ਕੇ ਤੇ ਮੈਂ ਜਾ ਰਿਹਾ, ਤੇ ਮੈਂ ਜਿਸ ਤਰ੍ਹਾਂ ਹੀ ਉਹਨਾਂ ਦੇ ਘਰ ਦੇ ਕਰੀਬ ਪਹੁੰਚਿਆ ਥੋੜਾ ਜਿਹਾ ਪਿੱਛੇ ਹੀ ਸਾਂ ਤੇ ਮੈਨੂੰ ਥੱਲੇ 10 ਰੁਪਏ ਥੱਲੇ ਪਏ ਹੋਏ ਨਜ਼ਰ ਆਏ, ਤੇ
0: ਅੱਛਾ
1: ਮੈਂ ਉਹ ਫੜੇ ਤੇ ਮੈਂ ਉਹਨਾਂ ਨੂੰ ਦੱਸਿਆ, ਤੇ ਉਹ ਥੋੜੇ ਜਿਹੇ ਨਾ ਉਹਨਾਂ ਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ, ਉਹਨਾਂ ਨੇ ਨਹੀਂ ਸੀ ਨਜ਼ਰ ਦਾ। ਮੈਂ ਕਿਹਾ ਅੰਮਾ ਜੀ ਆ ਮੈਨੂੰ 10 ਰੁਪਏ ਮਿਲੇ ਜੇ ਇਹਦੇ ਥੱਲੇ ਪਏ, ਤੇ ਉਹ ਪਲਾ ਗਏ। ਅੰਮਾ ਜੀ ਕੀ ਕਹਿੰਦੇ, ਕਹਿੰਦੇ ਤੇਰੇ ਤੈਨੂੰ ਇਨਾਮ ਮਿਲਿਆ ਅੱਲਾ ਦੀ ਤਰਫੋਂ,
0: ਅੱਛਾ
1: ਤੂੰ ਮੈਨੂੰ ਛੱਡਣ ਆਇਆ, ਤੂੰ ਮੈਨੂੰ ਛੱਡਣ ਆਇਆ ਤੇ ਅੱਲਾ ਦੀ ਤਰਫੋਂ ਇਨਾਮ ਮਿਲਿਆ ਤੈਨੂੰ, ਤੇ ਮੈਨੂੰ ਅੱਜ ਵੀ ਉਹ ਚੀਜ਼ ਜਿਹੜੀ ਨਾ ਉਹ ਗੱਲ ਨਹੀਂ ਭੁੱਲਦੀ।
0: ਸਹੀ।
1: ਤੇ ਹਾਂਜੀ, ਫਿਰ ਇਸੇ ਤਰ੍ਹਾਂ ਹੀ ਲੋਕਾਂ ਦੀ ਬੜੀ ਹੈਲਪ ਕਰਦੀ। ਇੱਕ ਬਜ਼ੁਰਗ ਸਨ, ਉਹਨਾਂ ਨੇ ਮੈਨੂੰ ਇੱਕ ਦਿਨ ਬਿਠਾਇਆ, ਉਹ ਕਹਿਣ ਲੱਗੇ ਕਿ ਬੇਟਾ ਗੱਲ ਸੁਣ, ਤੂੰ ਬਹੁਤ ਲੋਕਾਂ ਦੀ ਮਦਦ ਕਰਨਾ ਤੇ ਇੱਕ ਗੱਲ ਮੇਰੀ ਯਾਦ ਰੱਖੀ ਕਿ ਲੋਕਾਂ ਦੀ ਜਿਹੜੀ ਮਦਦ ਕਰਨਾ ਨਾ, ਇਹਦਾ ਜਿਹੜਾ ਯਾਨੀ ਇਹਦਾ ਜਿਹੜਾ ਰਿਟਰਨ ਨੇ, ਇਹਦਾ ਇਹ ਤੂੰ ਇਹ ਸਮਝਣਾ ਕਿ ਅੱਲਾ ਕੋਲੋਂ ਇਹਦਾ ਅਜਰ ਮਿਲਣਾ, ਕਿਸੇ
0: ਬੇਸ਼ੱਕ
1: ਬੰਦੇ ਕੋਲੋਂ ਇਹ ਨਹੀਂ ਕਦੇ
0: ਨਹੀਂ ਲੈਣਾ।
1: ਸੋਚਣਾ, ਕਿਉਂਕਿ ਬੰਦੇ ਤੇ ਇੱਥੇ ਇਸ ਤਰ੍ਹਾਂ ਦੇ ਨੇ ਕਿ ਬੰਦੇ ਤੇ ਡਿਸਾਰਡ ਕਰਦੇ ਨੇ, ਉਹ ਬੰਦੇ ਤੇ ਲੋਕਾਂ ਨੂੰ ਮਾਯੂਸ ਕਰਦੇ ਨੇ, ਤੇ ਹਰ ਜਿਹੜਾ ਕੰਮ ਹੈ ਨਾ ਉਹ ਸਿਰਫ ਇਸ ਉਮੀਦ ਦੇ ਉੱਤੇ ਰੱਖਣਾ ਹੈ ਕਿ ਅੱਲਾ ਤਾਲਾ ਅਜਰ ਦੇਗਾ। ਅਗਰ ਇਹ ਉਮੀਦ ਰੱਖੇਗਾ ਤੇ ਤੈਨੂੰ ਕਦੀ ਕਿਸੇ ਕੋਲੋਂ ਮਾਯੂਸੀ ਨਹੀਂ ਹੋਈ।
0: ਸਹੀ
1: ਇਹ ਮੈਂ ਉਹਨਾਂ ਦੀ
0: ਸਹੀ।
1: ਗੱਲ ਫਿਰ ਜ਼ਿੰਦਗੀ ਚ ਜਿਹੜੀ ਆ ਪੱਲੇ ਰੱਖੀ ਤੇ ਅੱਜ ਤੱਕ ਅਲਹਮਦੁਲਿਲਾ।
0: ਠੀਕ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਅੱਛਾ
1: ਜੀ
0: ਲੱਗਾ, ਬਹੁਤ ਅੱਛਾ ਲੱਗਾ। ਯਕੀਨਨ ਤੁਹਾਡੇ ਦਿਲ ਦੇ ਵਿੱਚੋਂ ਵੀ ਬਹੁਤ ਸਾਰਾ, ਕਹਿੰਦੇ ਨਾ ਇੱਕ ਥਾਰਸਿਸ ਹੁੰਦਾ ਤੇ ਇੱਕ ਭਾਰ ਜਿਹਾ ਲੈ ਜਾਂਦਾ ਹੁੰਦਾ ਹੈ ਕਿ ਮੈਂ ਕਿਸੇ ਨਾਲ ਆਪਣੇ ਬਚਪਨ ਦੀਆਂ ਗੱਲਾਂ ਸ਼ੇਅਰ ਕਰਨਾ ਚਾਹਨਾ ਵਾ ਕੋਈ, ਕਿਉਂਕਿ ਟਾਈਮ ਨਹੀਂ ਨਾ, ਅਸੀਂ ਕੀ ਗਿਲਾ ਕਰੀਏ, ਬੱਚਿਆਂ ਦੀ ਟਾਈਮਿੰਗ ਇਸ ਤਰ੍ਹਾਂ ਦੀ ਹੋ ਗਈ ਹੈ, ਉਹਨਾਂ ਦੀਆਂ ਮਸਰੂਫੀਆਤ। ਪਹਿਲੇ ਤੇ ਨਾਨੀ ਕੋਲੋਂ ਦਾਦੀ ਕੋਲੋਂ ਬਹਿ ਕੇ ਸੁਣਿਆ ਜਾਂਦਾ ਸੀ ਤੇਰੀ ਮਾਂ ਇੰਜ ਕਰਦੀ ਸੀ, ਤੇਰਾ ਪਿਓ ਇੰਜ ਕਰਦਾ ਸੀ ਨਿੱਕਿਆ ਹੁੰਦਿਆਂ, ਇਹ ਇਹ ਇਹਨਾਂ ਦੇ ਸ਼ੌਕ ਸਨ, ਆਦਤਾਂ ਸਨ। ਹੁਣ ਉਹ ਟਾਈਮ ਵੀ ਨਹੀਂ ਰਿਹਾ, ਹੁਣ ਉਹ ਮਸਰੂਫੀਆਤ ਵੀ ਨਹੀਂ ਰਹੀਆਂ, ਤੇ ਸਾਈਡ ਉਹ ਮੇਰਾ ਖਿਆਲ ਹੈ ਅਹਿਮੀਅਤ ਵੀ ਨਹੀਂ ਸ਼ਾਇਦ ਰਹੀ ਇਤਨੀ ਜ਼ਿਆਦਾ ਉਹਨਾਂ ਦੀ ਨਜ਼ਰ ਵਿੱਚ, ਕਿਉਂਕਿ ਅਸੀਂ ਇੰਨਾ ਜ਼ਿਆਦਾ ਆਪਣੀ ਨਵੀਂ ਨਸਲ ਨੂੰ ਦੇ ਦਿੱਤਾ, ਉਹਨਾਂ ਨੂੰ ਇਤਨਾ ਓਵਰ ਪ੍ਰੋਟੈਕਟਡ ਕਰਤਾ ਅਸੀਂ ਕਿ ਉਹ ਹੁਣ ਸਾਨੂੰ ਫੋਰ ਗ੍ਰਾਂਟਿਡ ਲੈਣ ਲੱਗ ਗਏ ਨੇ। ਅਸੀਂ ਉਹਨਾਂ ਦੇ ਲਈ ਸ਼ਾਇਦ ਹੁਣ ਇਤਨੇ ਅਹਿਮ ਲੋਕ ਨਹੀਂ ਆ। ਇਹ ਸ਼ਾਇਦ ਉਸ ਵੇਲੇ ਤੱਕ ਹੋਏਗਾ ਜਦੋਂ ਤੱਕ ਕਿ ਅਸੀਂ ਇਸ ਦੁਨੀਆਂ ਤੋਂ ਚਲੇ ਜਾਵਾਂਗੇ, ਜਦੋਂ ਤੱਕ ਉਹਨਾਂ ਦੀ ਜ਼ਿੰਦਗੀ 'ਚ ਕੋਈ ਤੰਗੀ ਆਏਗੀ, ਕੋਈ ਟਾਈਮ ਆਏਗਾ, ਤੇ ਫਿਰ ਉਹਨਾਂ ਨੂੰ ਯਾਦ ਆਏਗਾ ਕਿ ਸਾਡੀ ਮਾਂ ਜਾਂ ਸਾਡਾ ਪਿਓ ਸਾਨੂੰ ਕਿਸ ਤਰ੍ਹਾਂ ਲੈ ਕੇ ਟੁਰਦੇ ਰਹੇ ਨੇ, ਕਿਉਂਕਿ ਅਸੀਂ ਇਹਦੇ ਵਿੱਚ ਸਾਡਾ ਕਸੂਰ ਹੈ। ਸਾਡੇ ਬੱਚਿਆਂ ਦਾ ਇਤਨਾ ਕਸੂਰ ਨਹੀਂ ਜਿਤਨਾ ਸ਼ਾਹਿਦ ਭਾਈ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਅਗਰ ਘਰ ਦੀ ਲਾਈਫ ਖਤਮ ਹੋਈ ਹੈ ਉਹਦੇ ਚ ਜਨਾਨੀਆਂ ਦਾ ਕਸੂਰ ਹੈ। ਬਾਹਰ ਦਾ ਤੌਰ ਤਰੀਕਾ ਬਦਲਿਆ ਅਗਰ ਤੇ ਉਹ ਫਿਰ ਮਰਦਾਂ ਦੇ ਵਿੱਚ ਆ ਜਾਂਦਾ ਕਿ ਉਹਨਾਂ ਨੇ ਆਪਣੀਆਂ ਰੂਟੀਨਾਂ ਚੇਂਜ ਕਰਤੀਆਂ। ਬਹੁਤ ਬਹੁਤ ਸ਼ੁਕਰੀਆ ਅਦਾ ਕਰਨੇ ਆ ਅਸੀਂ ਆਪਣੇ ਚਾਰੋਂ ਮਹਿਮਾਨਾਂ ਦਾ, ਅੱਜ ਸਾਡੇ ਨਾਲ ਪੈਨਲ ਵਿੱਚ ਮੌਜੂਦ ਰਹੇ। ਅੱਜ ਦੀ ਤਾਰੀਖ 5 ਅਕਤੂਬਰ 2026 ਦੀ ਤਾਰੀਖ ਹੈ, ਸੋਮਵਾਰ ਦਾ ਦਿਨ, ਪਾਕਿਸਤਾਨ ਸ਼ਾਮੀ 7:30 ਤੇ ਭਾਰਤ ਦੇ 7:30 ਸ਼ਾਮੀ, ਤੇ ਜਨਾਬ ਯੂਰਪ ਵਿੱਚ ਫਰਾਂਸ ਵਿੱਚ ਸ਼ਾਮ ਦੇ 5:00 ਇਸ ਪ੍ਰੋਗਰਾਮ ਦਾ ਆਗਾਜ਼ ਹੋਇਆ, ਪੂਰੇ ਟਾਈਮ ਤੇ ਆਗਾਜ਼ ਹੋਇਆ। ਸਾਡੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਕਿ ਉਹ ਵਕਤ ਉੱਤੇ ਮੌਜੂਦ ਸਨ ਸਾਡੇ ਨਾਲ। ਸਾਡੇ ਨਾਲ ਅੱਜ ਤਿਲਾਵਤ ਫਰਮਾ ਰਹੇ ਸਨ ਸਾਡੇ ਮੁੰਤਜ਼ਿਮ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ ਬਲਜਾਨੋ ਇਟਲੀ ਤੋਂ, ਤੇ ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਰਹੀ। ਥੋੜੀ ਦੇਰ ਲਈ ਆਲਮੀ ਗੁਫ਼ਤਗੂ ਫੋਰਮ ਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਸਨ, ਮੀਆਂ ਨੀਸ ਅਹਿਮਦ ਸਾਹਿਬ, ਉਹ ਵੀ ਦੇਖਣ ਆਏ ਸਨ ਕਿ ਮੈਂ ਛਾਤੀ ਮਾਰ ਕੇ ਜਾਵਾਂ ਕੌਣ ਕੌਣ ਆਇਆ ਪ੍ਰਾਹੁਣਾ। ਉਹ ਮਾਸ਼ਾਅੱਲਾ ਝਾਤੀ ਮਾਰ ਕੇ ਗਏ ਨੇ, ਬੜੇ ਖੁਸ਼ ਹੋ ਕੇ ਗਏ ਨੇ। ਉਹ ਬਿਜ਼ੀ ਸਨ ਅੱਜ ਕਿਸੇ ਜਗ੍ਹਾ ਤੇ ਮੀਟਿੰਗ ਵਿੱਚ ਵੀ, ਤੇ ਉਹਨਾਂ ਨੇ ਅੱਜ ਕਿਹਾ ਸੀ ਕਿ ਮੈਂ ਅੱਜ ਥੋੜੀ ਦੇਰ ਲਈ ਦੇਖ ਕੇ ਜਾਵਾਂਗਾ। ਤੇ ਇਹਦੇ ਇਲਾਵਾ ਜਨਾਬ ਅੱਜ ਸਾਡੇ ਨਾਲ ਮੌਜੂਦ ਸਨ ਸਾਡੇ ਮਹਿਮਾਨਾਂ ਜਿਹਨਾਂ ਦਾ ਤਾਲੁਕ ਸੀ ਅਲੀ ਅਜ਼ਗਰ ਸਮਰ ਸਾਹਿਬ ਇਸਲਾਮਾਬਾਦ ਪਾਕਿਸਤਾਨ ਤੋਂ, ਇਸ਼ਤਿਆਕ ਅੰਸਾਰੀ ਸਾਹਿਬ ਮਸਕਤ ਓਮਾਨ ਤੋਂ, ਰਾਜਾ ਗਫੂਰ ਸਾਹਿਬ ਡੈਨਮਾਰਕ ਤੋਂ ਸਾਡੇ ਨਾਲ ਸਨ, ਤੇ ਸ਼ਾਹਿਦ ਚੌਹਾਨ ਸਾਹਿਬ ਨੇ ਜੁਆਇਨ ਕੀਤਾ ਸਾਊਥ ਅਫਰੀਕਾ ਤੋਂ ਸਾਨੂੰ। ਤੇ ਇਹ ਚਾਰੋਂ ਮਹਿਮਾਨ ਮਸਰੂਫ ਜ਼ਿੰਦਗੀ ਚੋਂ ਵੇਲਾ ਕੱਢ ਕੇ ਆਏ ਤੇ ਅੱਜ ਉਹ ਕੁਝ ਦੱਸਣਾ ਚਾਹੁੰਦੇ ਸਨ ਯੂਟਿਊਬ ਉੱਤੇ, ਫੇਸਬੁੱਕ ਉੱਤੇ, ਵਟਸਐਪ ਦੇ ਕਈ ਗਰੁੱਪਾਂ ਦੇ ਉੱਤੇ। ਅੱਜ ਉਹਨਾਂ ਦੀਆਂ ਯਾਦਾਂ ਬਰਾਹ ਰਾਸਤ ਮਹਿਫੂਜ਼ ਹੋ ਗਈਆਂ। ਸਾਡਾ ਇਹ ਅਨਫਿਲਟਰਡ ਸ਼ੋਅ ਚੱਲਦਾ ਹੈ, ਬਹੁਤ ਕੁਝ ਡਿਲੀਟ ਹੋ ਕੇ AI ਦੇ ਜ਼ਰੀਏ ਪਾ ਕੇ, ਦੋ ਨੰਬਰੀਆਂ ਕਰਕੇ ਤੇ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਸਾਡਾ ਕੋਈ ਐਸਾ ਇਰਾਦਾ ਨਹੀਂ ਕਿ ਅਸੀਂ ਚੀਜ਼ਾਂ ਨੂੰ ਵਾਇਰਲ ਕਰੀਏ, ਕਿਉਂਕਿ ਅਸੀਂ ਸਮਝਦੇ ਹਾਂ ਵਾਇਰਲ ਤੇ ਬੁਖਾਰ ਹੁੰਦਾ ਹੈ, ਵਾਇਰਲ ਤੇ ਬਿਮਾਰੀ ਹੁੰਦੀ ਹੈ, ਵਾਇਰਲ ਤੇ ਹੋਰ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਅਕਸਰ ਤਾਲੁਕ ਪੋਜ਼ਿਟਿਵ ਚੀਜ਼ਾਂ ਦੇ ਨਾਲ, ਮਸਬਤ ਚੀਜ਼ਾਂ ਦੇ ਨਾਲ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਸਾਡੀ ਚੀਜ਼ਾਂ ਜਿਤਨੀਆਂ ਨੇ, ਸਾਡੀਆਂ ਯਾਦਾਂ ਜਿਤਨੀਆਂ ਨੇ, ਇਹ ਭਾਵੇਂ ਕਛੂਏ ਦੀ ਚਾਲ ਚੱਲਦੇ ਚੱਲਦੇ ਜਾਣ, ਲੇਕਿਨ ਖਰਗੋਸ਼ ਦੀ ਤਰ੍ਹਾਂ ਦੋ ਛਾਲਾਂ ਮਾਰ ਕੇ ਇੱਕ ਜਗ੍ਹਾ ਥੱਕ ਕੇ ਨਾ ਬਹਿ ਜਾਣ, ਤੇ ਇਹ ਚੱਲਦੇ ਚੱਲਦੇ ਆਪਣੀਆਂ ਅੱਛੀਆਂ ਮੰਜ਼ਿਲਾਂ ਤੱਕ ਪਹੁੰਚਣ, ਕਿਸੇ ਲਿਖਣ ਵਾਲੇ ਦੀ ਨਜ਼ਰ ਤੱਕ ਜਾਂਦੀਆਂ ਨੇ, ਕਿਸੇ ਸੁਣਨ ਵਾਲੇ ਸਿੱਖਣ ਵਾਲੇ ਦੇ ਕੰਨ ਤੱਕ, ਦਿਮਾਗ ਤੱਕ ਜਾਂਦੀਆਂ ਨੇ। ਉਹਨਾਂ ਦੇ ਲਈ ਹਰ ਫਰਦ ਇੱਕ ਜ਼ਮਾਨਾ ਹੈ, ਤੇ ਹਰ ਜ਼ਮਾਨੇ ਦਾ ਦੇਖੋ ਸਿੱਕਾ ਵੀ ਯਾਦ ਹੋਇਆ, ਤੇਲ ਵੀ ਯਾਦ ਹੋਇਆ, ਸੋਨਾ ਵੀ ਯਾਦ ਹੋਇਆ, ਸਾਡੇ ਘਰ ਦੇ ਖਾਬੇ ਡਿਸਕਸ ਹੋਏ, ਸਾਡੀਆਂ ਮਾਵਾਂ ਦੇ ਹੱਥਾਂ ਦੇ ਜ਼ਾਇਕੇ ਡਿਸਕਸ ਹੋਏ, ਸਾਡੇ ਘਰਾਂ ਦੇ ਤੌਰ ਤਰੀਕੇ, ਇੱਥੇ ਤੱਕ ਕਿ ਕੱਪੜਿਆਂ ਦੇ ਪਹਿਨਾਵੇ, ਘਰਾਂ ਦੀਆਂ ਸਿਲਾਈਆਂ, ਬੱਚਿਆਂ ਦੇ ਕੱਪੜੇ ਕਿਸ ਤਰ੍ਹਾਂ ਸਿਲ ਕੇ ਕਿੱਥੋਂ ਆਉਂਦੇ ਸਨ, ਇਹ ਸਭ ਚੀਜ਼ਾਂ ਤੁਹਾਨੂੰ ਇੱਕ ਮੁਕੰਮਲ ਤਹਿਜ਼ੀਬ ਯਾਦ ਦਿਲਾਉਂਦੀਆਂ ਨੇ ਕਿ ਅਜੇ ਇਤਨਾ ਪੁਰਾਣਾ ਜ਼ਮਾਨਾ ਨਹੀਂ, ਅਜੇ ਇੰਨੀ ਦੂਰ ਦੀ ਗੱਲ ਨਹੀਂ ਜਦੋਂ ਇਹ ਸਭ ਕੁਝ ਸਾਡਾ ਦੇਸੀ ਸੀ, ਲੇਕਿਨ ਇਸ ਫਿਊਜ਼ਨ ਦੇ ਚੱਕਰ ਦੇ ਵਿੱਚ ਆ ਕੇ ਅਸੀਂ ਆਪਣੇ ਕਲਚਰ ਦਾ ਬਹੁਤ ਸਾਰਾ ਹਿੱਸਾ ਫਰਾਮੋਸ਼ ਕਰ ਚੁੱਕੇ ਹਾਂ ਜਾਂ ਫਿਰ ਉਸਨੂੰ ਯਾਦਾਂ ਦੀ ਮਿੱਟੀ ਥੱਲੇ ਦੱਬ ਚੁੱਕੇ ਹਾਂ। ਤੇ ਅਗਰ ਅਸੀਂ ਇਸ ਵਿਰਸੇ ਨੂੰ ਬਚਾਉਣਾ ਚਾਹੀਏ, ਜੋ ਸ਼ਾਇਦ ਤੁਸੀਂ ਨਹੀਂ ਤੇ ਤੁਹਾਡੀ ਅਗਲੀ ਨਸਲ ਇਹਨੂੰ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗੀ, ਤੇ ਅਸੀਂ ਉਹਨਾਂ ਦੇ ਲਈ ਆਪਣੇ ਹੱਥ ਦੇ ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਕੇ ਜਾ ਰਹੇ ਹਾਂ ਇਹਨਾਂ ਪ੍ਰੋਗਰਾਮਾਂ ਦੀ ਸੂਰਤ ਵਿੱਚ, ਇਹਨਾਂ ਬਿਆਨਾਂ ਦੀ ਸੂਰਤ ਵਿੱਚ। ਤੁਸੀਂ ਜਦੋਂ ਆਓਗੇ ਇੱਥੋਂ ਖਾਲੀ ਹੱਥ ਵਾਪਸ ਨਹੀਂ ਜਾਓਗੇ। ਸਾਡੀ ਨਵੀਂ ਜਨਰੇਸ਼ਨ, ਉਹਨਾਂ ਦੀ ਅੱਗੇ ਆਉਣ ਵਾਲੀ ਨਵੀਂ ਜਨਰੇਸ਼ਨ, ਹਰ 4 ਸਾਲ ਬਾਅਦ, 5 ਸਾਲ ਬਾਅਦ ਜ਼ਮਾਨਾ ਪਲਟਾ ਖਾ ਜਾਂਦਾ ਹੈ, ਬਹੁਤ ਕੁਛ ਬਦਲ ਜਾਂਦਾ ਹੈ। ਹੁਣ ਤੇ 5 ਸਾਲ ਦਾ ਸਫ਼ਰ ਵੀ ਸਮਝੋ 5 ਮਹੀਨੇ ਹੀ ਤੈਅ ਹੋ ਰਿਹਾ ਹੈ। ਤੇ ਨਵੀਂ ਜਨਰੇਸ਼ਨ ਦੇ ਲਈ ਇਹੀ ਪੈਗਾਮ ਹੈ ਸਾਰੇ ਦੋਸਤਾਂ ਵੱਲੋਂ ਕਿ ਤੁਸੀਂ ਜਦੋਂ ਵੀ ਸਾਨੂੰ ਲੱਭਣਾ ਚਾਹੋਗੇ, ਅਸੀਂ ਇਸ ਦੁਨੀਆਂ 'ਚ ਹੋਈਏ ਭਾਵੇਂ ਅਗਲੀ ਦੁਨੀਆਂ 'ਚ ਹੋਈਏ, ਲੇਕਿਨ ਅਸੀਂ ਆਪਣੇ ਨਿਸ਼ਾਨ ਤੁਹਾਡੇ ਲਈ ਬੜੇ ਪੱਕੇ ਛੋੜ ਕੇ ਜਾ ਰਹੇ ਹਾਂ। ਤੁਸੀਂ ਇਹ ਕਦੇ ਨਹੀਂ ਸੋਚ ਸਕਦੇ ਕਿ ਤੁਹਾਡੇ ਕੋਲੋਂ ਪਹਿਲੇ ਵਾਲੀ ਜਨਰੇਸ਼ਨ ਬੇਖਬਰ ਸੀ, ਜਾਂ ਇੰਨੀ ਉਹਦੇ ਕੋਲ ਇਤਨਾ ਇਲਮ ਨਹੀਂ ਸੀ, ਜਾਂ ਉਹਦੇ ਕੋਲ ਇੰਨੀ ਸੂਝ ਬੂਝ ਨਹੀਂ ਸੀ, ਸਮਝ ਨਹੀਂ ਸੀ, ਸਭ ਕੁਝ ਸੀ, ਲੇਕਿਨ ਅਸੀਂ ਆਪਣੀਆਂ ਮੁਹੱਬਤਾਂ ਤੁਹਾਡੇ ਆਉਣ ਵਾਲੇ ਘਰ ਲਈ ਕੁਰਬਾਨ ਕਰ ਦਿੱਤੀਆਂ। ਬੇਸ਼ੱਕ ਤੁਸੀਂ ਸਾਨੂੰ ਕਿੱਥੇ ਯਾਦ ਕਰੋ ਜਾਂ ਨਾ ਕਰੋ, ਅਸੀਂ ਆਪਣੀਆਂ ਨਿਸ਼ਾਨੀਆਂ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਅਸੀਂ ਆਪਣੇ ਮੁੰਤਜ਼ਮੀਨ ਦਾ ਸ਼ੁਕਰੀਆ ਅਦਾ ਕਰਨੇ ਆ ਜਨਾਬ ਸਾਜਿਦ ਨਸੀਰ ਸਾਜਿਦ ਸਾਹਿਬ, ਮੀਆਂ ਨੀਸ ਅਹਿਮਦ ਸਾਹਿਬ, ਬੇਹੱਦ ਸ਼ੁਕਰੀਆ, ਤੁਸੀਂ ਹਮੇਸ਼ਾ ਬੈਕਗਰਾਉਂਡ ਤੇ ਸਾਡੇ ਨਾਲ ਮੌਜੂਦ ਰਹਿੰਦੇ ਹੋ। ਗਫੂਰ ਭਾਈ ਤੁਹਾਡਾ ਵੀ ਬੜਾ ਸ਼ੁਕਰੀਆ, ਸ਼ਾਹਿਦ ਚੌਹਾਨ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਅਲੀ ਅਜ਼ਹਰ ਸਾਹਿਬ ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਜਲਦੀ ਜਦੋਂ ਮੌਕਾ ਮਿਲੇ ਸਾਡੇ ਨਾਲ ਜ਼ਰੂਰ ਜੁਆਇਨ ਕਰਨਾ, ਮੌਜੂ ਬਦਲਣਗੇ ਤਾਂ ਵੀ ਅਸੀਂ ਤੁਹਾਨੂੰ ਜ਼ਰੂਰ ਅਸੀਂ ਤਕਲੀਫ ਦਾਂਗੇ ਕਿ ਤੁਸੀਂ ਆਪਣਾ ਬਿਆਨੀਆ ਇੱਥੇ ਦਿਓ ਆ ਕੇ। ਤੇ ਇਹਦੇ ਇਲਾਵਾ ਇਸ਼ਤਿਆਕ ਅੰਸਾਰੀ ਸਾਹਿਬ ਤੁਸੀਂ ਸੁਣ ਰਹੇ ਹੋ ਸਾਨੂੰ ਰਿਕਾਰਡਿੰਗ ਵਿੱਚ, ਤੁਹਾਡਾ ਵੀ ਬੇਹੱਦ ਸ਼ੁਕਰੀਆ। ਇਨਸ਼ਾਅੱਲਾ ਅਗਲੇ ਸੋਮਵਾਰ ਕੁਝ ਹੋਰ ਦੋਸਤਾਂ ਦੇ ਨਾਲ ਇਸੇ ਮੌਜੂ ਤੇ ਫਿਰ ਗੱਲਾਂ ਬਾਤਾਂ ਕਰਾਂਗੇ। ਆਪਣਾ ਬਹੁਤ ਖਿਆਲ ਰੱਖਣਾ, ਦੁਆਵਾਂ ਵਿੱਚ ਯਾਦ ਰੱਖਣਾ। ਅੱਲਾ ਹਾਫਿਜ਼। ਸ਼ੱਬਾ ਖੈਰ। ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਕਹਿੰਦੀ ਹੈ ਅਲਵਿਦਾ। ਅੱਲਾ
4: ਹਾਫਿਜ਼। ਰੇਡੀਓ ਆਪਕੀ ਆਵਾਜ਼ ਹੈ, ਇਸਕੋ ਆਪਕੇ ਸੁਣਨੇ ਕੇ ਲੀਏ ਬਣਾਇਆ ਗਿਆ ਹੈ, ਆਪਕੀ ਸਮਾਤੋਂ ਕੋ ਤਸਕੀਨ ਦੇਣੇ ਕੇ ਲੀਏ। ਸੋ ਰੇਡੀਓ ਆਪਕੀ ਆਵਾਜ਼ ਸੁਣਤੇ ਰਹੀਏ, ਤਾਕਿ ਆਪ ਆਪਣੇ ਮੁਲਕ ਔਰ ਆਪਣੀ ਜ਼ਬਾਨ ਸੇ ਜੁੜੇ ਰਹੇ।
3: ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ। ਸਭ ਨਾਜ਼ਰੀਨ, ਇਹ ਮਿਲਾ ਜੁਲਾ ਇਨਫਾਰਮੇਸ਼ਨ ਕਾ ਪ੍ਰੋਗਰਾਮ ਹੈ ਜੋ ਅਦਾਰਾ ਆਪਕੀ ਆਵਾਜ਼ ਕੇ ਸਟੂਡੀਓ ਸੇ ਲੇਕਰ ਹਾਜ਼ਰ ਹੈ। ਇਸ ਵਕਤ ਹਮਾਰੇ ਸਾਥ ਇੱਕ ਐਸੀ ਸ਼ਖਸੀਅਤ ਮੌਜੂਦ ਹੈ, ਕਾਰੋਬਾਰੀ ਲਿਹਾਜ਼ ਸੇ, ਸਿਆਸੀ ਲਿਹਾਜ਼ ਸੇ ਆਪਣੇ ਕਾਮ ਸੇ ਕਾਮ ਰੱਖਤੇ ਹੈ ਔਰ ਕਮਿਊਨਿਟੀ ਮੇਂ ਹਮੇਸ਼ਾ ਜੋ ਹੈ ਆਪਣਾ ਰੋਲ ਜੋ ਹੈ ਪਾਜ਼ਿਟਿਵ ਅਦਾ ਕਰਤੇ ਹੈ। ਮੇਰੀ ਮੁਰਾਦ ਹੈ ਚੌਧਰੀ ਸ਼ੌਕਤ ਸਾਹਿਬ, ਜੋ ਸਾਹਿਬ ਆਪਕੋ ਖੁਸ਼ ਆਮਦੀਦ ਕਹਿਤੇ ਹੈ।
5: ਜੀ ਥੈਂਕ ਯੂ, ਸ਼ੁਕਰੀਆ ਰਾਜ ਸਾਹਿਬ, ਬਹੁਤ ਬਹੁਤ ਮਿਹਰਬਾਨੀ ਆਪਕੋ ਔਰ ਆਪਕੇ ਸੁਣਨੇ ਵਾਲੇ ਸਾਮੀਨ ਕੀ ਖਿਦਮਤ ਮੇਂ। ਅਸਲਾਮੁ ਅਲੈਕੁਮ।
3: ਜੋ ਸਾਹਿਬ ਕਾਫੀ ਦਿਨੋਂ ਸੇ ਨਜ਼ਰ ਨਹੀਂ ਆ ਰਹੇ ਥੇ ਤੋ ਮੈਨੇ ਕਿਹਾ ਸ਼ਾਇਦ ਦਰਨੇ ਪੇ ਆਪ ਗਏ ਹੋਏ ਹੈਂ।
5: आपको पता है हमेशा जब धरना देते हैं तो राय साहब आपके साथ ही धरना देते हैं, आपको पता है ये रिकॉर्ड है हमारा, है जी। तो बस कोई नहीं, थोड़ी सी मसरूफियात थी, जो फैमिली में शादी थी, कुछ मेहमान आए हुए थे नॉर्वे से, बस इसी तरह से बस। और आपको पता ही है मैं तो ज्यादातर फिर अपना काम और काम के वाले से ही इसी।
3: आप तो कायदे आज़म रहमतुल्लाह अलैह के फरमुदात पर अमल करते हैं, काम काम काम और फिर काम।
5: जी जी बिल्कुल, जब से डेनमार्क आए हैं अल्हम्दुलिल्लाह काम ही कर रहे हैं जी, तो काम काम वो ही काम जो है ना, अल्हम्दुलिल्लाह का अल्लाह का बड़ा शुक्र है, अल्लाह ने इज्जत दी हुई है, काम थी सब है, आपको पता ही है ये मामला चलते हैं, काम है तो सब काम है।
3: चलिए साहब, अब बजट के दो सेशन हो चुके हैं कोपेनहेगन में और अब ये टैक्सियों की बात की जाती है, पार्किंग को बेहतर करने की बात की जाती है, इन्वायरमेंट की बात की जाती है और भी इसमें बहुत सारी बातें शामिल हैं। तो ये आपकी जो ब्रांच है, आपको इसका भी काफ़ी तजुर्बा है, तो ये क्या होने जा रहा है टैक्सी के साथ?
5: राय साहब, टैक्सी का सिस्टम जो है ना, जो पहले वाला था वो तो बिल्कुल डिस्टर्ब हो गया, क्योंकि गवर्नमेंट भी इसमें इन्वॉल्व भी थी, जो कि मैं समझता हूँ कि इसको जो है ना खराब करने में, ये सिस्टम जो पहले वाला था, तो इन्होंने ये किया है कि सब को जी ओपन कर दे, जो बंदा चलाना चाहता है टैक्सी आए अपना लाइसेंस ले और उसके बाद अपनी गाड़ी चले जाके। ये देखे ना, पहले आया था उबर हमारा, इनके हमारे साथ उनका मुकाबला करवाने के लिए ना गवर्नमेंट ने उनको इजाजत दे दी, पहले गैर कानूनी आई, फिर वो कानून के अंडर वो जो सारी उनकी रिक्वायरमेंट पूरी करी गवर्नमेंट की, और उसके बाद वो आए और उसके आने के बाद उन्होंने जो है ना रेडियो कोडन वो जो है ना वो भी खरीद ली, तो उसका रेडियो कोडन भी केस चल रहा था फिर वो, और उसके बाद वो छोड़ के अब ग्रीन टैक्सी आ गई है। ग्रीन टैक्सी में लोगों को बेनिफिट ये मिल रहे हैं कि वो 30,000 तकरीबन 29,500 कोई इस तरह 600 कोई दे रहे हैं महीने का, तो प्लस बोनस प्लस वो इंश्योरेंस जो है ना पेंशन वगैरह ये वो जो है ना दे रहे हैं लोगों को, और फैस्ट लोन है उनकी, तो लोग उसकी तरफ ज्यादातर मैं देख है कि ज्यादा ड्राइवर जो है ना अपनी दूसरी कंपनियों को छोड़ के उस कंपनी में जा रहे हैं। ये थोड़ा सा डेनमार्क में ये टैक्सियों का जो पहले वाला सिस्टम था वो अब खत्म हो गया है। अब हमारे भी वो जो है ना कंपनी में यही है, ड्राइवर बहुत कम मिल रहे हैं, क्योंकि हमारी कंपनी एक अपनी साफिया का फेमस खालवा है, शुरू से उसके अपने कस्टमर हैं। अब वो इंटरनेशनल कस्टमर जो वो ज्यादातर जो है ना वो ले गया उबर, जो हकीकत बात ये है, क्योंकि इंटरनेशनल उनके पास नंबर होता है, जब लोग वो बाहर से आते हैं तो उस ऑटोमेटिकली ऐप जो है उनके उनके टेलीफोन पे आ जाता है, मैसेज आ जाता है कि आप गाड़ी, ये गाड़ी ले, ये सस्ती है उबर की गाड़ी, तो वो लोग वो करवाते हैं। और हमारे जो कंपनी है उसको तो वो जो उन्होंने डायरेक्ट टेलीफोन करना है या उनका ऐप जो डेनमार्क में है वही चलता है। तो ये काफी चीजें हैं, उनका सिस्टम भी एडवांस है, हमारा सिस्टम भी जो पुराने वाला है अभी अभी चेंजिंग कर रहे हैं उसमें, लेकिन ये लोगों के पास जो ग्रीन टैक्सी आई है या ऊबर है,
3: इतनी बड़ी ब्रांच थी तो अभी तक उनका पुराना सिस्टम है, दुनिया तरक्की कर रही है, वो पुराने सिस्टम पे चल रहे हैं।
5: राज साहब पता है कि वो जब खरीदते हैं ना एक सिस्टम तो उसकी एक लागत होती है। ये लोग आए हैं पहले, नए आए हैं, नई टेक्नोलॉजी लेके आए हैं। हमारे लोग जो है पहले से है, क्योंकि वो फोरमैन वोन मैनू की फाइनिंग है और उसके हिसाब से वो पहले चल रहे हैं, वो अपना बजट देखते हैं, उस बजट के हिसाब से वो देखते हैं कि हमारे पास कितना पैसा है, हम सिस्टम को चला सकते हैं। नया सिस्टम हर रोज तो नहीं ले सकते ना नया सिस्टम, क्योंकि इन्होंने दो तीन दफा वो चेंज कर चुके हैं अपना सिस्टम। और उसके बाद अब आपको पता ही है टेलीफोन का सिस्टम देख लें, टेलीफोन एक आता है वो साल के बाद नया टेलीफोन आ जाता है और उसमें नई टेक्नोलॉजी आ जाती है और इतने ज्यादा चीजें आ जाती हैं को पता ही नहीं चलता। अब गाड़ियां हैं, इसी में चाइना की गाड़ियां आ गई, उसमें इतने फंक्शन है जितने कि जर्मन की गाड़ियों में इतने फंक्शन नहीं होते। ये टेक्नोलॉजी इतनी फास्ट जा रही है कि रोज तो नहीं सिस्टम चेंज हो सकता। अब हमारे भी चेंज कर रहे हैं इंशाल्लाह, वो कह रहे कि महीने दो तक काफी चेंजिंग जो हमारे सिस्टम में आ जाएगी तो जो है कस्टमर के लिए बेहतरी होगी, इंटरनेशनल कस्टमर जो है उनके लिए।
3: इसमें कोई शक नहीं है कि जो हमने तहकीक की है कि ये बड़ी गाड़ियां नहीं है इनके पास, जो नया सिस्टम आज जो नई गाड़ी सेल्सकेप आई है, इनकी गाड़ियां छोटी हैं, लोग पसंद नहीं कर रहे, लेकिन दूसरी तरफ जो उनका पैकेज है, सहूलियात है, ये तो सुपर किस्म की सहूलियात है।
5: जी बिल्कुल सही है, ऐसी बात है, लेकिन उनका उनके पास बजट है एक, वो बेड दे सकते हैं, वो लोगों को कंसेशन दे सकते हैं, टूर जो है ना वो परसेंट जो उनको बहुत काफी कम करके देते हैं। लेकिन उनका सिस्टम ऊबर का तो ये है, जब रश होता है तो वो उसका सिस्टम महंगा कर देते हैं उनको, वो अपने उनके हाथ में होता है। हमारा एक पक्की प्राइस होती है, एक टूर की होती है या हमारे टाइम की होती है, वो उसी टाइम से हमारा मीटर चलना होता है। तो ये गवर्नमेंट ने खुद ही किया है, गवर्नमेंट ने ये, और दूसरी तरफ देखें तो गवर्नमेंट को फायदा है, गवर्नमेंट को टैक्स ज्यादा जा रहा है, लोग जो बेकार घर बैठे थे या आगे पीछे थे वो आप गाड़ियां ले रहे हैं, गाड़ियों में जा रहे हैं। ये ग्रीन टैक्सी में काफी लोग चले गए, बहुत ज्यादा हमारे जानने वाले चले गए हैं, वो कहते हैं जी बस पक्की तनख्वाह मिल रही है तो हम बैठते हैं, जब गाड़ी लेनी है उनसे गाड़ी लेके चले जाना है, बस आप देखना है को मिल गया कस्टमर तो ठीक है, नहीं मिल गया तो हमें पक्की तनख्वाह मिल रही है। तो ये जो है तो हमें तो 10-10, 12-12 घंटे अपनी कंपनी में काम करना पड़ता है, तो वो इसलिए हमारी कंपनी को इतना ज्यादा अब जो है ना वो जो है ना ड्राइवर नहीं मिल रहे, क्योंकि ड्राइवर दूसरी साइड पे जा रहे हैं, तो जाहिर है उनको जो है ना जिधर बेनिफिट ड्राइवर को मिलेगा उधर ही जाएगा।
3: तो चौ साहब ये बात दूसरे लिहाज से वर्कर के लिए अच्छी नहीं है कि उसके पास टेंशन नहीं है, जहनी बोझ नहीं है, जब टूर वो मिलेगा तो वो चलाएंगे, नहीं मिलेगा तो खड़े इंतजार करते रहेंगे।
5: बिल्कुल ऐसी बात है राय साहब, ये जो है ना हमारे दोस्त जो गए हैं ना वो इसी वजह से गए हैं कि उनको ये टेंशन नहीं है कि यार पैसे बने हैं या नहीं बने, उनकी तकरीबन 60,000 महीने की तनख्वाह बन जाती है जैसे हमारे, तो वो अगर दिन में हम हमारे साथ चलाएं ना तो वो 60,000 नहीं बना सकते उतने घंटों में, 7 घंटों में, 8 घंटों में, जितने घंटे हैं उनके, 5 दिन उन्होंने चलानी होती है और जो है ना तकरीबन उनको 30,000 उनके अकाउंट में होता है, प्लस उन्होंने टैक्स पे अपना देना होता है, वो तो जाहिर है, लेकिन ब्रूटो उनको 30,000 मिलती है, तो 30,000 उनको ये बहुत अच्छी है ना एक ड्राइवर के लिए, बहुत अच्छी ऑफर है, इसीलिए काफी लोग जो काफी वोनवेयर भी छोड़ के उधर जा रहे हैं, ड्राइवर गाड़ी चला रहे हैं जाके ड्राइवर की हैसियत से, तो वो कहते हैं कि टेंशन नहीं है, चलो ठीक है पक्की तनख्वाह एक मिल रही है तो ठीक है। लेकिन ये मेरे ख्याल में ज्यादा अरसा नहीं चलेगा इस तरह का कंसेप्ट जो ग्रीन टैक्सी का है, क्योंकि ये फोर्ड नहीं कर सकेंगे इतना जो है ना, का ज्यादा ज्यादा वो दिन में 2 या 3 या 4 टूर उठाते हैं लोग, तो इतने में तो नहीं जो मालिक को इतना भाड़ा बिल्कुल नहीं खाएगा, वो तो किसी और नजरिए से आए, उनकी अपनी कंपनी है गाड़ियों बनाने वाली, गाड़ियां लेके वो आए हैं मार्केट में, हो सकता है उनको गाड़ियां बेचने में सहूलत हो या इस तरह की हो, तो ये इस वजह से फिर वो अपना अपना लोग देखते हैं, कारोबारी लोग बिजनेसमैन वो अपना आगे का भी देखते हैं ना, सोचते हैं।
3: जो सब बिजनेसमैन तो अपना पैसा डूबने के लिए तो नहीं लगाता
5: जी, ऐसी बात है, ऐसी बात है बिल्कुल। ये देखें ना,
3: आप खुद कारोबारी शख्सियत हैं,
5: ज्यादातर कितना अरसा चला सकते हैं, कितना देखें ना, मेरा रेस्टोरेंट था, काफी अरसा मैंने चलाया, उसके बाद उसका किराया इतना था कि मैं अफोर्ड नहीं कर सकता। फिर उसके बाद हमने बातचीत करनी शुरू की, लेकिन उन्होंने नहीं माना, हमने कहा जी फिर हम नहीं चला सकते। जो है ना कारोबारी लोग है ना, जो या कारोबारी इंसान है, वो अपना नुकसान था जैसे आपने कहा, वो तो ज्यादा देर तो नहीं बर्दाश्त कर सकेगा। तो इसी तरह ग्रीन टैक्सी भी है, वो इस तरह ज्यादा वो अपना नुकसान नहीं बर्दाश्त करेंगे। वो कई मुल्कों में भी वो खंकूस पहले हो चुकी है ये कंपनी ना, तो इसी तरह से फिर देखें कितना क्या इनका मामला आता है या किस तरह चलते हैं, देख लें फिर।
3: सब आप दिन को सड़कों पे देखते रहते हैं, एनालाइज भी करते हैं, तो ये जो पार्किंग है, आपको पार्किंग मिल जाती है, पार्किंग का प्रॉब्लम है, तो गाड़ियां तो ज्यादातर शहर में अब इलेक्ट्रिक हो गई हैं।
5: बिल्कुल राय साहब, बिल्कुल सही बात है, गाड़ियों की प्रॉब्लम है और पार्किंग की बहुत ज्यादा प्रॉब्लम है। और हमें भी टैक्सी खड़ी करने की, पहले हमें सहूलत होती थी कि जो टैक्सी जो है ना इलेक्ट्रिक गाड़ी है वो मुफ्त खड़ी कर सकते थे, और उसके बाद उन्होंने गाड़ी इन पे भी लगा दिया है, तो हमें भी अब शहर में देख ले। वैसे वो तो बिल्कुल नेचुरली बात है राय साहब, जो घर में एक गाड़ी होती थी, अब पांच पांच गाड़ियां है, चार चार गाड़ियां, हर बंदे को अपनी अपनी गाड़ी है, हर बंदे के पास, बच्ची के पास अपनी है, बेटे के पास अपनी है, घर वालों के पास अपनी है, तो इस तरह से वो जगह तो इतनी है, फिर मुश्किल तो होगी, लेकिन ये गवर्नमेंट को कुछ सोचना पड़ेगा, आवाम के लिए सहूलत पैदा करनी पड़ेगी उनके के किस तरीके से।
3: सब एक सवाल होता है टेक्निकल, जो लोग हमसे बात करते हैं, मैंने कहा चले आपसे पूछ लेते हैं, गाड़ी की जो इलेक्ट्रिक पार्किंग है, वो बोर्ड जो लगा होता है उसके ऊपर लिखा होता है 3 घंटे की पार्किंग है, उसके ऊपर पार्क करते हैं तो उसका जो देना पड़ता है, पता नहीं, मुझे उसका पता नहीं है, आप बता दीजिएगा। तो जो गाड़ी परमानेंट लोगों ने ली हुई अपनी चार्जिंग की फीस परमानेंट बिलफर्ज 900 करोना है, 1000 है, 1200 है, 500 है, 700 है, वो तो इलेक्ट्रिक वाली स्टिक लगा के तो चले जाते, 3 घंटे की तो पार्किंग उनके लिए फ्री है।
5: ऐसी बात है राज साहब, कुछ जगह है जिनमें 3 घंटे की है, कुछ जगह है जिसमें 1 घंटे की है, कुछ जगह है जिसमें आधे घंटे की है पार्किंग चार्जिंग पे प्लेस पे, वो मुख्तलिफ जगह पे है, तो वो उधर वो लगाते हैं स्टिक लगा के वो चले जाते हैं। हाँ, अगर स्टिक वो जो नहीं चार रही है, कोई जुर्माने वाला आ जाता है, जुर्माने को उस टाइम से ज्यादा हो जाता है, तो फिर वो जुर्माना लगा देता है। तो लेकिन ये भी काफी अरसा नहीं चलेगा, ये ज्यादा लोग जब मिस यूज करेंगे तो फिर को भी पता चल जाएगा कि ये इसको मिसयूज कर रहे हैं, तो फिर उसका कुछ हल निकालेंगे।
3: तो जो सब आपसे पूछूं, आपकी गाड़ी 3 घंटे में चार्ज हो जाती है अगर फास्ट चार्जिंग ना हो तो?
5: मैं राय साहब घर में जब लगाता हूँ ना, तो मैं 10 बजे लगाता हूँ अपने घर में, तो मैं सुबह उठ के 6-7 बजे देखता हूँ, तो वो मेरी फुल हुई होती है गाड़ी।
3: लेकिन बाजार में तो 3 घंटे में नहीं चार्ज हो सकती?
5: नहीं, बाजार में नहीं होती, बाजार में नहीं होती थी।
3: तो क्या बार बार चार्ज करने से बैटरी को कोई नुकसान होता है?
5: नहीं, बार बार चार्ज करने, हाँ, लेकिन ज्यादा कैपेसिटी पे फुल 100% चार्ज करें फिर बैटरी को नुकसान होता है, उससे पहले बैटरी को नहीं नुकसान होता, क्योंकि वो तो जितनी दफा मर्जी अभी आप लगाते वो कोई इसका इशू नहीं होता, लेकिन ज्यादातर आप जब 100% इसको करते जाएंगे या हैवी पे, तो फिर गाड़ी इसकी बैटरी को डैमेज होने का खतरा होता है।
3: जो साहब, ये टैक्सी ब्रांच बहुत बड़ी ब्रांच है, चूंकि इसमें हमारे बहुत सारे लिसनर हैं, बात करते रहते हैं, तो ये मुस्तकबिल में क्या बनेगा?
5: मुस्तकबिल में ये जो है ना बहुत ही चेंजिंग आनी है, अब ड्राइवर फ्री गाड़ियां भी आ रही हैं, उनकी बात की जा रही है, अभी का कुछ अरसे से वो पता नहीं अभी हकीकत है या नहीं है, साल दो के अंदर अंदर वो भी आ जाएंगी, जब वो भी आ जाएंगी तो गाड़ियां उस पे गाड़ी, फिर उसके बाद बिल्कुल ही सिस्टम चेंज हो जाएगा, तो ड्राइवर भी नहीं होंगे उस गाड़ियों में, तो गाड़ियां खुद ही चलेंगी, तो लोग बुक कराएंगे, गाड़ी घर आ जाएगी, बैठ के चले जाएंगे, और उसके बाद ये ड्राइवरों का ये सिस्टम, और ये टैक्सी में कोई समझ नहीं आ रही कि क्या होगा, क्या कितनी चेंजिंग, कितनी तेजी से ये चेंजिंग जो आ रही है ना, कोई समझ नहीं है कि क्या होगा इसका मुस्तकबिल।
3: अभी खबरें चलती रहती हैं, साथ साथ लोग जो है अपनी जो अहमियत बढ़ाने के लिए भी खबर दे देते हैं کہ گاڑیاں مہنگی ہونے جا رہی ہیں, بجلی کی گاڑیاں, اس پہ ٹیکس زیادہ ہو جائے گا, چارجنگ کے پیسے زیادہ ہو جائیں گے. لگتا ہے جتنی گاڑیاں آ گئی وہ تو وقت کے لحاظ سے سستا کام ہوگا, مہنگا ہوگا؟
5: رائے صاحب مہنگا تو نہیں ہوگا, مہنگا نہیں ہوگا. یہ چارجنگ جو ہے نا یہ مہنگی نہیں ہوگی, کیونکہ یہ جس طرح تیل ہو یا بجلی یا جس طرح کا حساب ان کا ہوتا ہے نا اسی حساب سے, یہ نہیں کہ گاڑیاں زیادہ آ جائیں گی تو بجلی مہنگی کر دیں گے, یہ نہیں ہوگا. کیونکہ اور دوسرا یہ ہے کہ جتنی گاڑیاں ہوگی کچھ نہ کچھ آپ کو پتا ہے مختلف جگہ پہ انہوں نے سیل بھی لگائی ہوتی ہے, جیسے مارکیٹوں پہ ہوتی ہے تو کچھ جگہ پہ ہوتی ہے کہ یہ فلاں جگہ پہ ہے اتنی ہے, جو ہے نا آپ دیکھ لیں سیاکل کھو پہ ہے, انہوں نے اپنا جو چارجنگ ایپ جو ہے اس میں لکھا ہوا ہے اتنا اتنا کریں گے تو اتنے کا ہوگا, اور دوسرے کیویٹ کا ہے اس کا الادہ چارجنگ ہے, دوسرا الادہ چارجنگ. تو یہ جو مارکیٹنگ مارکیٹ میں بیٹھے ہوئے لوگ ہیں یہ کوشش کریں گے زیادہ زیادہ ان کے چارجر استعمال کیے جائے جو نا گاڑی چارج کرنے کے لیے, تو وہ تھوڑا سا بینیفٹ تو لگائیں گے پھر, تو یہ مہنگا میرے خیال میں مہنگا نہیں ہوگا.
3: چلو صاحب آپ کو ایک خبر دیتے چلیں, چند لمحے بریکنگ نیوز دی ہے سید توقیر حسن بخاری شاہ صاحب جو کہ تھنک ٹینک ہیں, وہ وینسٹا پارٹی کو جوائن کرنے جا رہے ہیں.
5: اچھا جی ماشاء اللہ بڑی اچھی گل ہے, شاہ صاحب جی ماشاء اللہ بڑے متحرک انسان ہیں اور آپ کے ریڈیو پہ کافی انفارمیشن بھی دیتے رہتے ہیں اور جو ہے نا پورا معاملات جو کوپن ہیگن میں چل رہے ہوتے ہیں ان میں بات چیت بھی کرتے رہتے ہیں, تو شاہ صاحب ہمیشہ سیاست میں ان رہے ہیں, ڈینش سیاست میں بھی اور پاکستانی سیاست میں بھی. ڈینش سیاست میں کافی ان کو نالج بھی ہے, وہ پہلے کافی عرصے سے جو ہے نا حصہ بھی لے چکی ہے, رہتے بھی ہیں, ان بھی رہتے ہیں, اور ماشاءاللہ یہ کوئی نہیں ہے کہ وینسا پارٹی ہے یا سوشل ڈیموکرٹ ہے یا کوئی بھی ہے یا انس لسٹ ہے, یہ ہم لوگوں کو سب پارٹیوں میں جانا چاہیے اور سب پارٹیوں کے ساتھ ہمیں مل کے کام کرنا چاہیے, ورک کرنا چاہیے. اگر کوئی پارٹی ہمارے جو ہے اینٹی ہے تو جب ہمارے لوگ جائیں گے اس میں جب بیٹھیں گے تو وہ بھی لوگ دیکھیں گے کہ اور ہمارے لوگوں کے تاثرات دیکھیں گے, بات چیت سنیں گے تو لوگوں کا ان کے بھی مائنڈ چینج ہوں گے, تو جب ان کی پارٹی میں کوئی جائے گا ہی نہیں تو پھر تو وہ جو اپنے ذہن کے مطابق جو انہوں نے فیصلے کرنے ہیں وہ کریں گے, ڈٹ کے کریں گے. تو اس لیے سب پارٹی میرا خیال ہے کہ سب پارٹیوں میں جانا چاہیے, کوئی بھی پارٹی ہے جو ہمارے خلاف بھی ہے اس میں بھی جانا چاہیے, ہماری مائت میں بھی ہے اس میں بھی جانا چاہیے, سب پارٹیوں میں. ہم نے رہنا ادھر ہے, ہم نے ڈنمارک میں ہی رہنا ہے, ہمارے بچوں نے بھی ادھر رہنا ہے, تو ہمارے بچوں کو چاہیے کہ ان پارٹیوں میں انوالو ہوں, ڈینش سیاست میں انوالو ہوں. تو شاہ صاحب تو ماشاءاللہ بڑے متحرک ہیں, ماشاءاللہ اچھا ہی سوچ کے انہوں نے کچھ فیصلہ کیا ہوگا.
3: چلو صاحب ہماری سیاسی پارٹیوں کا کیا مستقبل ہے ڈنمارک میں؟
5: ہماری سیاسی کیا پاکستانی سیاست,
3: سیاسی جی پاکستانی سیاست کی بات کر رہا ہوں.
5: ہاں جی راج صاحب بالکل میں سمجھتا ہوں کہ کوئی مستقبل نہیں ہے ان کا. ہماری پارٹی جو میں جس کے ساتھ منسلک تھا, جو مسلم لیگ کاف کے ساتھ آپ کو پتا ہے کافی عرصے سے جو میری میں ذمہ داریاں ادا کر رہا تھا, تو جب ان پارٹیوں نے میرے جو ہے نا پارٹی کے قائد جو شجاع صاحب جو تھے انہوں نے تو سالک صاحب نے اعلان کر دیا ہے نا کہ باہر ہماری کوئی پارٹی کا عہدہ نہیں ہوگا, کسی کو ہم کوئی عہدہ نہیں دیں گے, کوئی اپنی مرضی سے کچھ لکھتا رہے کہتا رہے تو ہر کو ان کو گھر گھر جا کے تو نہیں کہنا پڑتا ہے نا. انسان کو جب کوئی ایک لیڈر جو بیان دیتا ہے یا کوئی لیڈر جو ان کا بیان ہوتا ہے اس پہ ہی عمل کرنا ہوتا ہے, تو انہوں نے کہا کہ ہماری پارٹی کا کوئی باہر عہدہ نہیں ہے, سب برابر ہے, کسی بھائی کو ہم ناراض نہیں کرتے کسی کنٹری میں بھی کہ اس کو دے دے اس کو دے دے, یہ نہیں ہے. اور جو شجاع صاحب نے پہلے بھی کہا تھا, پھر سالک صاحب نے بھی اعلان کر دیا ہے کہ آپ نے دیکھا بھی تھا, آپ نے فیس بک پہ بھی لگایا تھا, تو یہ ہماری پارٹی کا تو کوئی عہدہ میں سمجھتا ہوں کہ کسی ملک میں بھی انہوں نے کوئی عہدے دوران نہیں اب رکھا, سارے ختم کر دیے ہیں انہوں نے.
3: چلیے صاحب آخر میں کچھ کہنا چاہیے, ایک منٹ ہے دو منٹ ہے آپ کے پاس, کوئی میسج دینا چاہیں؟
5: میں سمجھتا ہوں راج صاحب سب کو مل جل کے رہنا چاہیے اور ہمیں ڈنمارک میں ڈنمارک کی پارٹیوں میں حصہ لینا چاہیے اور ڈنمارک میں پارٹیاں بنا کے ان کے ساتھ اپنی کمیونٹی کے ساتھ منسلک رہنا چاہیے, کمیونٹی کو جو ہے نا جو بھی معاملات ہوتے ہیں ہمارے بچوں کے مستقبل کے, ہمارے بزرگوں کے مسئلے مسائل جو ہیں ہمیں ان کو حل کرنا چاہیے. میں سمجھتا ہوں سب کو مل جل کے رہنا چاہیے.
3: چلو صاحب آپ کا بہت شکریہ, آپ نے قیمتی ٹائم ہمارے ساتھ شیئر کیا.
5: تھینک یو، بہت شکریہ مہربانی راہ صاحب، سب لوگوں کو السلام علیکم۔
3: سامعین ناظرین، یہ تھے چودھری شوکت جو کاروباری شخصیت ہے، انہوں نے اپنا میسج دیا۔ سامعین، ہمارا کسی سے متفق ہونا ضروری نہیں ہے، کوئی بات کرنا چاہتا ہے، اپنی رائے دینا چاہتا ہے، اس کے لیے ہمارا ٹائم حاضر ہے۔
6: ایف ایم 92.9 اور کیبل نیٹ 88.9 پر یہ ریڈیو آپ کی آواز ہے۔

बाहर से कोई अंदर ना आ सके, अंदर से कोई बाहर ना जा सके।